0: ਪੰਜਾਬ ਤਿਸ ਪਹਾੜਾਂ ਤਾਂ ਮਨ ਵਸਾਈਆਂ, ਕਰ ਹੁਕਮ ਸਖਾ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ, ਸਹਿਤ ਉੱਠੈ ਨੌ ਨਿਧ ਪਾਈਆਂ, ਸਹਿਤ ਉੱਠੈ ਨੌ ਨਿਧ ਪਾਈਆਂ।
1: ਗੁਰਸਿੱਖ

ਸਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕਿਤ ਪਾਪੀ ਸੁਣ ਤਨ ਗੱਡਿਆ ਤੁਕਾਂ ਪਈਆਂ ਤਿੱਤ

0: ਆਪਣਾ ਜਿਸਨਾ ਹੀ ਸੋਚਣ ਕੱਢੀਏ ਪਿਤਾ ਆਪ ਆਪਣਾ ਤੇ ਹੀ ਲੇਖਾ ਸੰਡੀਏ ਜਾ ਰਹਿਣਾ ਨਹੀਂ ਐਤ ਜਗਤਾ ਕਾ ਇਤ ਗਰਭ ਹੰਡੀਏ ਮੰਦਾ ਕਿਸੇ ਨਾ ਆਖੇ ਪੜ ਖਰੇ ਹੋ ਬੂਝੀਏ ਮੂਰਖ ਨਾਲ ਨਾ ਲੂਜੀਏ ਮੂਰਖ ਨਾਲ ਨਾ ਲੂਜੀਏ
1: ਗੁਰ ਸਿੱਖਾ ਮਨ ਰਾਧਾ ਯਾਰ ਮਿਲਵਾ

0: ਸ਼ਿਵ ਕਲਾ ਪਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲ ਸੀ ਸਭ ਕੋ ਹੀ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿ ਉਹ ਸਾਹੇ ਮਨੋ ਵਿਸਾਰੀਏ ਆਪਣੇ ਹੱਥੀ ਆਪਣਾ ਆਪੇ ਹੀ ਗਾਜ ਸਵਾਰੀਏ
1: ਜਬ ਆਓ।

ਸੇਵਿਆ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲਿਆ ਜਿਤ ਕੀਤਾ ਪਾਈਆ ਆਪਣਾ ਸਖਾਲ ਪ੍ਰੀ ਚੁਕਾਲੀਐ ਮੰਦਾ ਮੂਲ ਕੀ ਚਈ ਤੇ ਲੰਮੀ ਨਦ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ ਹੈ ਉੱਪਰ ਕਾਲੀਐ ਪਿਛਲਾ ਹੈ ਉੱਪਰ ਕਾਲੀਐ।

ਸਲੋਕ ਮਹੱਲਾ ਦੂਜਾ ਚੱਕਣ ਲੱਗੇ ਚੱਕਰੀ ਨਾਲੇ ਗਰਭਵਾਸ ਗੱਲਾਂ ਕਰੇ ਕਨੇਰੀਆਂ ਖਸਮਣਾ ਪਾਏ ਸਾਥ ਆਪ ਗਵਾਏ ਸੇਵਾ ਕਰੇ ਤਖਸ ਪਾਏ ਮਾਨ ਨਾਨਕ ਜਿਸ ਨੂੰ

ਚਾਕਰ ਲੱਗਿਆ ਚਾਕਰੀ ਦੇ ਚੱਲਿਆ ਕਸਮੇ ਪਾਏ ਹੁਰਮਤ ਇਸ ਨੌਕਰੀ ਹੋਵੋ ਜੀ ਪੇ ਦੂਣਾ ਖਾਏ ਕਸਮੈ ਕਰੇ ਬਰਾਬਰੀ ਫਿਰ ਗਏ ਤੁੰਦਰ ਪਾਏ ਵਜੋ ਬੁਆ ਵੇ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ

ਆਪਰੈ ਸਾਖਿ ਫਿਰਾ ਪ੍ਰੈ ਮਾ ਇਕ ਨਾ ਗਲੀ ਜੰਜੀਰਿਆ ਤੁਰੀ ਚੜੇ ਵਿਸਿਆ ਆਪਰੈ ਕਰਿਆ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ।

ਨੇਬਰਹੁੱਡ ਸਰਵਿਸ ਦੀ ਪੰਜਾਬੀ ਸੇਵਾ ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੁਫਿਆਨਾ ਕਲਾਮ। ਮੈਂ ਖੁਦਾ ਸ਼ੀਸ਼ਾ ਸਾਫ ਕੀਤਾ ਤਾਂ ਮੈਂ ਨਜ਼ਰ ਆਇਆ, ਤੇ ਜਦ ਮੈਂ ਨੂੰ ਸਾਫ ਕੀਤਾ ਤਾਂ ਤੂੰ ਨਜ਼ਰ ਆਇਆ। ਚੱਲ ਬੰਦਿਆ, ਮੈਂ ਨੂੰ ਸਾਫ ਕਰਕੇ ਉਸ ਅੱਲਾ ਸੋਹਣੇ ਦੇ ਲੜ ਲੱਗੀਏ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸਾਇਦਾ ਬੇਗਮ ਦੇ ਗਾਏ ਇਸ ਸੁਫਿਆਨਾ ਕਲਾਮ ਦੇ ਨਾਲ। ਕਦੀ ਆਮਿਲ ਬਿਰਹੂ ਸਤਾਈ ਨੂੰ।

ਕਾਮਿਲ ਬਿਰਹੋ ਸਤਾਈ ਨੂੰ। ਹੁਣ ਤੁਸੀਂ ਸੈਦਾ ਬੇਗਮ ਦੀ ਆਵਾਜ਼ ਵਿਚ ਇਹ ਸੂਫਿਆਂ ਦਾ ਕਲਾਮ ਸੁਣਿਆ। ਪਾਣੀ ਵਾਂਗ ਜਿਉ ਨੀ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਸਮਨ ਆਹੋ ਸੁਣੀਏ।

ਕਲਾਮ ਸੁਣ ਰਹੇ ਸੀ। ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਲੋਕਾਂ ਭਾਣੇ ਘੁੰਡ ਕੱਢਿਆ। ਆਹ ਹੁਣ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ ਸੁਣੀਏ।

ਰੱਖਿਆ ਗੁਨਾਹਾਂ ਨੂੰ ਲੁਕਾ ਕੇ ਤੇ ਲੋਕਾਂ ਭਾਣੇ ਘੁੰਡ ਕੱਢਿਆ। ਆਪਾਂ ਸੁਣ ਰਹੇ ਸੀ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ। ਮੰਗ ਕੇ ਪਾਈਏ ਕੱਜ ਨੀ ਹੁੰਦਾ, ਲੁੱਟ ਕੇ ਖਾਈਏ ਰੱਜ ਨੀ ਹੁੰਦਾ, ਬਾਜ ਇਸ਼ਕ ਦੇ ਕਾਬੇ ਜਾਈਏ ਪੈਂਡਾ ਹੁੰਦਾ ਹੱਜ ਨੀ ਹੁੰਦਾ। ਆਹੋ ਸੁਣਦੇ ਆ ਸ਼ਫਕਤ ਅਲੀ ਖਾਨ ਦੀ ਇਹ ਸੂਫੀ ਰਚਨਾ। ਵੈਂਡਾ ਇਸ਼ਕ ਵੀ ਤੂੰ, ਦੀਨ ਵੀ ਤੂੰ,

0: ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ ਵਿਚ ਸ਼ਾਮਲ ਕੀਤੇ ਗਏ ਸਥਾਨਾਂ ਵਿਚ ਫੈਂਟਮ ਸਕਾਈ ਰਿਐਲਟੀ ਲਿਮਟਿਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਹੈ। ਈਡੀ ਨੇ ਉਨ੍ਹਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾਫਾਸ਼ ਕੀਤਾ ਹੈ। ਅੰਤਰਰਾਸ਼ਟਰੀ ਬ੍ਰਿਕਸ ਧੋਖਾਧੜੀ ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸ਼ੁਰੂ ਹੋ ਗਿਆ ਹੈ। ਇਸ ਸੰਮੇਲਨ ਵਿਚ 21 ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ ਅਤੇ ਮਾਹਰ ਹਿੱਸਾ ਲੈ ਰਹੇ ਨੇ, ਜਿਨ੍ਹਾਂ ਵਿਚ ਬ੍ਰਾਜ਼ੀਲ, ਇੰਡੋਨੇਸ਼ੀਆ, ਚੀਨ, ਇਰਾਨ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਨੇ। ਅੱਜ ਦੇ ਸੈਸ਼ਨਾਂ ਵਿਚ ਭੋਜਨ ਸੁਰੱਖਿਆ, ਜਲਵਾਯੂ ਅਨੁਕੂਲ ਖੇਤੀ ਅਤੇ ਖੇਤੀਬਾੜੀ ਨਵੀਨਤਾ ਬਾਰੇ ਚਰਚਾ ਨਾਲ ਨਿਰੰਤਰ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੇ ਨਿਰਮਾਣ ਵਿਚ ਮਦਦ ਮਿਲੇਗੀ। ਇਹ ਮੁੱਦੇ ਛੋਟੇ ਕਿਸਾਨਾਂ ਦੇ ਸ਼ਕਤੀਕਰਨ ਅਤੇ ਆਲਮੀ ਖੇਤੀਬਾੜੀ ਵਪਾਰ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹੋਣਗੇ। ਖੇਤੀਬਾੜੀ ਮੰਤਰੀਆਂ ਵਿਚਕਾਰ ਇਕ ਵਿਸ਼ੇਸ਼ ਗੱਲਬਾਤ 12 ਜੂਨ ਨੂੰ ਹੋਵੇਗੀ। ਇਸ ਵਿਚ ਛੋਟੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਰਾਹੀਂ ਭੋਜਨ ਸੁਰੱਖਿਆ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਬ੍ਰਿਕਸ ਦੇਸ਼ਾਂ ਦੀ ਮੰਤਰੀ ਪੱਧਰੀ ਮੀਟਿੰਗ 13 ਜੂਨ ਨੂੰ ਹੋਵੇਗੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਯੋਜਨਾਬੱਧ ਢੰਗ ਨਾਲ ਨਫ਼ਰਤ ਫੈਲਾ ਰਿਹਾ ਹੈ ਤੇ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਆਪਣੇ ਨਾਗਰਿਕਾਂ ਵਿਚ ਭਾਰਤ ਵਿਰੁੱਧ ਦੁਸ਼ਮਣੀ ਭੜਕਾ ਰਿਹਾ ਹੈ। ਭਾਰਤ ਨੇ ਇਸਲਾਮਾਬਾਦ ਤੇ ਆਪਣੇ ਖੇਤਰ ਵਿਚ ਕੰਮ ਕਰ ਰਹੇ ਦਹਿਸ਼ਤਗਰਦ ਸੰਗਠਨਾਂ ਨੂੰ ਫਿਤਨਾ ਅਲ ਹਿੰਦੁਸਤਾਨ ਕਿਹਾ ਕਿ ਰਾਜ ਪ੍ਰਾਯੋਜਿਤ ਗਲਤ ਪ੍ਰਚਾਰ ਫੈਲਾਉਣ ਦਾ ਦੋਸ਼ ਲਾਇਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਪਾਰਵਥਾ ਨੇਨੀ ਹਰੀਸ਼ ਨੇ ਕਿਹਾ ਕਿ ਇਸਲਾਮਾਬਾਦ ਨਵੀਂ ਦਿੱਲੀ ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਸਿਆਸੀ ਢਾਂਚੇ ਅਤੇ ਸ਼ਾਸਨ ਵਿਚ ਵੱਧ ਰਹੇ ਫੌਜੀ ਦਬਦੇ ਦਾ ਵੀ ਜ਼ਿਕਰ ਕੀਤਾ। ਨਵੀਂ ਦਿੱਲੀ ਨੇ ਇਸਲਾਮਾਬਾਦ ਦੇ ਸਰਹੱਦ ਪਾਰ ਫੌਜੀ ਕਾਰਵਾਈਆਂ ਦੀ ਨਿਖੇਧੀ ਕੀਤੀ ਅਤੇ ਅਫਗਾਨਿਸਤਾਨ ਵਿਚ ਹਵਾਈ ਹਮਲਿਆਂ ਕਾਰਨ ਹੋਈਆਂ ਮੌਤਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਆਪਣੇ ਗੁਆਂਢੀਆਂ ਨੂੰ ਆਪਣੀਆਂ ਅੰਦਰੂਨੀ ਕਮੀਆਂ ਲਈ ਦੋਸ਼ੀ ਠਹਿਰਾਉਣ ਦਾ ਲੰਮਾ ਇਤਿਹਾਸ ਰਿਹਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣਦੇ ਹੋ। ਸਾਡਾ ਐਸਐਮਬਲੀ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਵੇਖੀ ਹੈ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਨੇ। ਆਕਾਸ਼ਵਾਣੀ ਖ਼ਬਰਾਂ ਵੱਖ ਵੱਖ ਮੁੱਖ ਖੇਤਰਾਂ ਵਿਚ ਸਰਕਾਰ ਦੇ ਯਤਨਾਂ ਬਾਰੇ ਇਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ ਹੈ। ਅੱਜ ਅਸੀਂ ਸਰਕਾਰ ਵੱਲੋਂ ਸਿਹਤ ਸੰਭਾਲ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਹੈ ਇਕ ਰਿਪੋਰਟ।
1: ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫੀ ਮਜ਼ਬੂਤ ਕੀਤਾ, ਜਿਸ ਨਾਲ ਇਹ ਪਹਿਲਾਂ ਨਾਲੋਂ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਬਿਹਤਰ ਗੁਣਵੱਤਾ ਵਾਲੀ ਬਣ ਗਈ ਹੈ। 2018 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਸਮਾਜਿਕ ਆਰਥਿਕ ਤੌਰ ਤੇ ਕਮਜ਼ੋਰ ਗਰੀਬ ਪਰਿਵਾਰਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਪ੍ਰਦਾਨ ਕੀਤਾ ਜਾ ਰਿਹਾ। ਹੁਣ ਤੱਕ 44 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਜਾ ਚੁੱਕੇ ਨੇ ਅਤੇ 1,80,000 ਕਰੋੜ ਰੁਪਏ ਤੋਂ ਵੱਧ ਦਾ ਇਲਾਜ ਉਪਲਬਧ ਕਰਾਇਆ ਗਿਆ। ਸਰਕਾਰ ਨੇ ਹਰ ਮੁਹੱਲੇ ਵਿਚ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 1,86,000 ਆਯੁਸ਼ਮਾਨ ਆਰੋਗਯ ਮੰਦਿਰ ਵੀ ਸਥਾਪਿਤ ਕੀਤੇ ਨੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਤਹਿਤ ਲੋਕਾਂ ਨੂੰ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਸਰਕਾਰ ਨੇ ਵੱਧਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਡਾਕਟਰੀ ਸਿੱਖਿਆ ਦਾ ਵੀ ਪ੍ਰਸਾਰ ਕੀਤਾ। 2014 ਵਿਚ ਦੇਸ਼ ਵਿਚ ਸਿਰਫ 8 AIIMS ਸਨ, ਹੁਣ ਇਹ ਗਿਣਤੀ 23 ਹੋ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 818 ਹੋ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਵਾਇਤੀ ਮੈਡੀਕਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਨਵੰਬਰ 2014 ਵਿਚ ਆਯੁਸ਼ ਮੰਤਰਾਲੇ ਦੀ ਸਥਾਪਨਾ ਕੀਤੀ। ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਹਸਪਤਾਲਾਂ ਦਾ ਪ੍ਰਸਾਰ ਕਰਕੇ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਕੇ ਸਿਹਤ ਸੰਭਾਲ ਸੇਵਾਵਾਂ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਅਤੇ ਬਿਹਤਰ ਬਣਾਇਆ ਹੈ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਸਾਜਲ।
0: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ 10 ਸਾਲ ਪੂਰੇ ਹੋਣ ਦੇ ਮੌਕੇ ਤੇ ਦੇਸ਼ ਵਿਆਪੀ ਜਸ਼ਨਾਂ ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦਾ ਮੁੱਖ ਉਦੇਸ਼ ਉੱਚ ਜੋਖਮ ਵਾਲੀਆਂ ਗਰਭ ਅਵਸਥਾਵਾਂ ਦਾ ਸ਼ੁਰੂਆਤੀ ਪਤਾ ਲਾਉਣ ਅਤੇ ਤੁਰੰਤ ਪ੍ਰਬੰਧਨ ਰਾਹੀਂ ਮਾਵਾਂ ਅਤੇ ਨਵ ਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ। ਇਸ ਪ੍ਰੋਗਰਾਮ ਨੇ ਦੇਸ਼ ਭਰ ਵਿਚ ਮਾਵਾਂ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿਚ ਮਦਦ ਕੀਤੀ ਹੈ। ਕੋਲਾ ਮੰਤਰਾਲੇ ਨੇ ਕੋਲ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ। ਇਸ ਨਾਲ ਦੇਸ਼ ਵਿਚ ਪਾਰਦਰਸ਼ੀ

ਅਤੇ ਬਾਜ਼ਾਰ ਆਧਾਰਿਤ ਕੋਲਾ ਵਪਾਰ ਨੂੰ ਸਮਰੱਥ ਬਣਾਉਣ ਲਈ ਕੋਲ ਐਕਸਚੇਂਜ ਦੀ ਸਥਾਪਨਾ ਦਾ ਰਾਹ ਪੱਧਰਾ ਹੋ ਗਿਆ ਹੈ। ਮੰਤਰਾਲੇ ਅਨੁਸਾਰ ਨਵਾਂ ਢਾਂਚਾ ਕੋਲਾ ਮਾਰਕੀਟ ਨੂੰ ਰਵਾਇਤੀ ਇੱਕ ਤੋਂ ਪੰਜਾਂ ਨੂੰ ਵਿਕਰੀ ਮਾਡਲ ਤੋਂ ਇੱਕ ਮੁਕਾਬਲੇਬਾਜ਼ ਤੋਂ ਕਈ ਵਪਾਰ ਪਲੇਟਫਾਰਮਾਂ ਵਿਚ ਬਦਲ ਦੇਵੇਗਾ। ਇਸ ਨਾਲ ਕੋਲੇ ਦੀਆਂ ਕੀਮਤਾਂ ਵਿਚ ਪਾਰਦਰਸ਼ਿਤਾ ਵਧੇਗੀ ਅਤੇ ਵਪਾਰ ਕੁਸ਼ਲਤਾ ਵਿਚ ਵਾਧਾ ਹੋਵੇਗਾ। ਉਪ ਰਾਸ਼ਟਰਪਤੀ ਸ੍ਰੀ ਰਾਧਾ ਕ੍ਰਿਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਨੇ ਅੱਜ ਭਗਵਾਨ ਬਿਰਸਾ ਮੁੰਡਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਧਰਤੀ ਆਬਾ ਦਾ ਜੀਵਨ ਹਿੰਮਤ, ਸਹਿਮਾਨ ਅਤੇ ਨਿਆਂ ਪ੍ਰਤੀ ਸਤਿਤ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਨੇ ਜਲ, ਜੰਗਲ ਅਤੇ ਜ਼ਮੀਨ ਦੀ ਰੱਖਿਆ ਲਈ ਵਿਦੇਸ਼ੀ ਸ਼ਾਸਨ ਦੀ ਅਦੁੱਤੀ ਹਿੰਮਤ ਨਾਲ ਲੜਾਈ ਲੜੀ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸਬੰਧਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਬ੍ਰਿਜ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸ਼ੁਰੂ ਹੋ ਗਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ਼ ਨਫ਼ਰਤ ਕਰਾ ਰਿਹਾ ਹੈ ਅਤੇ ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖ਼ਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

0: ਜਿਵੇਂ ਹੀ ਮੀਨਾ ਨੇ ਗੁੱਥੀ ਖੋਲੀ ਇਹੋ ਜੀ ਚਮਕ ਨਿਕਲੀ ਕਿ ਮੀਨਾ ਦੀ ਅੱਖਾਂ ਚੁਰਿਆ ਗਈਆਂ। ਉਹਨੇ ਦੇਖਿਆ ਉਹਦੇ ਵਿੱਚੋਂ ਹੀਰਿਆਂ ਦਾ ਚਮ ਚਮਾਤਾ ਸੈੱਠ ਆਈ। ਉਹਨੇ ਤੇ ਇਹੋ ਜੀ ਸ਼ੈ ਕਦੇ ਦੇਖੀ ਹੀ ਨਾ ਆਈ। ਮਾਂ ਨੇ ਆਖਿਆ ਹੁਣ ਇਹ ਤੇਰਾ ਹੈ। ਉਹ ਬਹੁਤ ਹੈਰਾਨ ਪਰੇਸ਼ਾਨ ਥੀ ਗਈ। ਵਾਪਸ ਕਰਦੇ ਹੋਏ ਕਹਿੰਦੀ ਏ ਨਾ ਮਾਂ ਮੈਂ ਹੀ ਲਾਇਕ ਕੋਈ ਨੀ ਇਹ ਮੇਰੇ ਕਈ ਕੰਮ ਦਾ ਨਹੀਂ ਮੈਂ ਇਹਦਾ ਕਿਆ ਕਰੇ ਸਾਂ। ਮਾਂ ਕਹਿੰਦੀ ਏ ਰੱਖ ਦਿਨ ਬਾਲੜੀ ਤੇਕੋ ਮੇਰੀ ਕਸਮ ਏ ਸਿਰਫ ਤੂੰ ਹੀ ਹਿੰਦੇ ਲਾਇਕ ਹੈ ਅੱਖੀ ਭਰ ਕੇ ਤੇਰੇ ਸਵਾ ਇਲਾਵਾ ਮੇਰਾ ਹੈ ਹੀ ਕੌਣ ਚੱਲ ਛੋੜਾ ਮੇਕੂ। ਵਿਧ ਆਸ਼ਰਮ ਦੀ ਗੱਡੀ ਆ ਕੇ ਇੰਤਜ਼ਾਰ ਕਰੇਂਦੀ ਪਈ ਹੋ ਸੀ। ਦੇਖ ਉਹ ਵਾਰਡ ਬੋਏ ਵੀ ਇਸ਼ਾਰਾ ਕਰੇਂਦਾ ਪਏ ਮੇਰੇ ਵੰਜਨ ਦਾ ਵੇਲਾ ਆ ਗਏ। ਜਬਰਦਸਤੀ ਉਹਦੇ ਹੱਥ ਤੇ ਗੁੱਥੀ ਰੱਖ ਦਿੱਤੀ। ਮੀਨਾ ਦਾ ਮੂੰਹ ਤੇ ਜਿਵੇਂ ਸਿਲ ਗਿਆ ਇੱਤੀ ਹੈਰਾਨ ਪਰੇਸ਼ਾਨ ਅੱਖਾਂ ਵਿਚ ਅਥਰੂ ਰੁਕਦੇ ਹੀ ਨਾ ਪਏ ਹਨ। ਮਾਂ ਕੋ ਵਾਰਡ ਬੋਏ ਦੀ ਮਦਦ ਨਾਲ ਗੱਡੀ ਤੇ ਚੜਾ ਦਿੱਤਾ ਤੇ ਭਜਦੀ ਭਜਦੀ ਗੁਸਲਖਾਨੇ ਲੰਘੀ ਗਈ। ਉਥਾਂ ਵੱਲ ਜਾਰ ਜਾਰ ਰੋਣ ਲੱਗ ਪਈ ਤੇ ਹੱਥਾਂ ਦੀ ਗੁੱਥੀ ਕੋ ਦੇਖਣ ਲੱਗ ਗਈ। ਨਾਲ ਨਾਲ ਸੁਚੇਂਦੀ ਹੈ ਪਿਛਲੇ 15 ਸਾਲਾਂ ਤੋਂ ਮੇਕੂ ਕਈ ਦੇ ਨਾਲ ਇਹੋ ਜਿਹਾ ਲਗਾਵ ਨਹੀਂ ਥਿਆ। ਇਹ ਨਹੀਂ ਕਿ ਮੈਂ ਮਰੀਜ਼ਾਂ ਨਾਲ ਜੁੜੀ ਕੋਈ ਨਹੀਂ। ਹੁਣ ਤੱਕ ਵੀ ਇਹੋ ਜਿਹੇ ਕਈ ਮਰੀਜ਼ ਹਨ ਜਿਨ੍ਹਾਂ ਦੇ ਅੱਜ ਵੀ ਫੋਨ ਆਉਂਦੇ ਨੇ ਮੇਕੂ ਮਿਲਣ ਕਿਤੇ ਵੀ ਕਿਤੇ ਆਉਂਦੇ ਰਹਿੰਦੇ ਨੇ ਪਰ ਮਾਂ ਨਾਲ ਬਹੁਤ ਜ਼ਿਆਦਾ ਹੀ ਜੁੜ ਗਈ ਹਾਂ। ਬਚਪਨ ਤੋਂ ਅਨਾਥ ਹੈ ਮੀਨਾ ਕਾਜ ਵੀ ਨਾ ਥਿਆ ਹੈ ਕਰਿੰਦਾ ਵੀ ਕੌਣ ਅੱਗੂ ਪਿੱਛੋਂ ਕੋਈ ਨਾ ਹੈ ਇੱਕ ਚਾਚਾ ਹੈ ਜੋ ਕਈ ਹਸਪਤਾਲ ਵਿਚ ਕੰਮ ਕਰਿੰਦਾ ਹੈ। ਉਥਾਂ ਦੇ ਡਾਕਟਰ ਸਾਹਿਬ ਦੀ ਮਦਦ ਨਾਲ ਉਹਨੇ ਮੀਨਾ ਕੋ ਪਾਲਿਆ ਪੋਸਿਆ ਤੇ ਹੀ ਲਾਇਕ ਬਣਾ ਦਿੱਤਾ ਕਿ ਅੱਜ ਉਹ ਆਪਣੇ ਪੈਰਾਂ ਤੇ ਖਲੋਤੀ ਹੈ। ਚਾਚਾ ਵੀ ਆਪਣੀ ਉਮਰ ਕਰਕੇ ਹੁਣ ਪੂਰੇ ਥੀ ਗਏ ਹਨ। ਹੁਣ ਮੀਨਾ ਬਿਲਕੁਲ ਕੱਲੀ ਹੈ ਅੱਜ ਮਾਂ ਦਾ ਵੀ ਕੋਈ ਨਾ ਹਾਈ। ਅੱਜ ਤੱਕ ਉਹਨੇ ਇਹ ਦੇਖਿਆ ਹੈ ਕਿ ਜਦੋਂ ਵੀ ਕੋਈ ਮਰੀਜ਼ ਕੋ ਛੁੱਟੀ ਥੀਂਦੀ ਹੈ ਤੇ ਕੋਈ ਨਾ ਕੋਈ ਰਿਸ਼ਤੇਦਾਰ ਗਿਣ ਵੇਂਦਾ ਹੈ ਪਰ ਮਾਂ ਕੋ ਤੇ ਵਿਰਧ ਆਸ਼ਰਮ ਭੇਜਣਾ ਪਏ ਇਹ ਮੀਨਾ ਨੇ ਪਹਿਲੀ ਵਾਰ ਦੇਖਿਆ ਹੈ। ਉਕੂ ਲੱਗਿਆ ਮਾਂ ਤੇ ਮੈਂ ਇੱਕੋ ਜਿਹੇ ਹਾਂ। ਉਹ ਅੱਖਾਂ ਪੂੰਝ ਕੇ ਬਾਹਰ ਨਿਕਲੀ ਤੇ ਉਹਦੀ ਅੱਖਾਂ ਲਾਲ ਸੁਰਖ ਥਈ ਪਈਆਂ ਹਨ। ਉਹ ਵਾਰਡ ਬੋਏ ਕੋ ਦੇਖਦੇ ਪਏ ਹਨ ਤੇ ਆਪਸ ਵਿਚ ਗਾਲ ਕਰਦੇ ਪਏ ਹਨ ਕਿ ਸਿਸਟਰ ਮੀਨਾ ਵੀ ਬਹੁ ਬਾਵਲੀ ਹੈ ਦੇਖ ਕਿੱਥੇ ਰੋਂਦੀ ਪਈ ਹੈ ਇਵੇਂ ਜਿਵੇਂ ਇਹਦੀ ਸੱਗੀ ਮਾਂ ਲੱਗੀ ਗਈ ਹੋਵੇ। ਮੀਨਾ ਸੋਚ ਵਿਚ ਪੈ ਗਈ ਸ਼ਾਇਦ ਮੇਰੀ ਸੱਗੀ ਮਾਂ ਹੀ ਹੈ ਇਹਨਾਂ ਕੋ ਉਹਦੀ ਕਹਾਣੀ ਪਤਾ ਹੁੰਦੀ ਤੇ ਇਵੇਂ ਨਾ ਆਖੇਂਦੇ ਇਹਨਾਂ ਕੋ ਕਿਆ ਪਤਾ। ਤ੍ਰੈ ਤ੍ਰੈ ਧੀਆਂ ਹਨ ਮਾਂ ਦੀਆਂ ਤ੍ਰੈ ਜਵਾਈ ਚਾਰ ਡੋਤਰੇ ਤੇ ਡੂ ਡੋਤਰੀਆਂ ਇਤੀ ਲੰਬਾ ਚੌੜਾ ਪਰਿਵਾਰ ਹੈ ਮਾਂ ਦਾ ਪਰ ਉਹ ਕਿੱਥਾਂ ਗਈ ਹੈ ਵਿਰਧ ਆਸ਼ਰਮ। ਮਾਂ ਨੇ ਧੀਆਂ ਕੋ ਕਿੱਤਾ ਆਖਿਆ ਹੈ ਸਭ ਕੁਛ ਵੰਡ ਗਿਣੋ ਪਰ ਇਹ ਮਕਾਨ ਨਾ ਵੰਡੋ ਜਦ ਤੱਕ ਜਿੰਦਾ ਹਾਂ ਮੇਕੂ ਮੇਰੇ ਮਕਾਨ ਵਿਚ ਰਾਵਣ ਦੇਵੋ ਜਦੋਂ ਤੱਕ ਰੱਬ ਨਾ ਗਿਣ ਵੰਜੇ ਤਾਂ ਤੱਕ ਮਕਾਨ ਨਾ ਵੇਚੋ ਮੇਰੀ ਜਾਨ ਵਸਦੀ ਏ ਹੀ ਮਕਾਨ ਵਿਚ ਤੁਹਾਡੇ ਪਿਓ ਦੀ ਯਾਦਾਂ ਹੀ ਮੈਂ ਕਾਜ ਕਰਾ ਕੇ ਹੀ ਘਰ ਡੋਲੀ ਤੇ ਬਹਿ ਕੇ ਆਈ ਹਾਂ ਇੱਥਾਂ ਹੀ ਤੁਸਾਂ ਸਭ ਪੈਦਾ ਥਈ ਹੋ ਤੁਹਾਡਾ ਖੇਲ ਕੂਦ ਪੜਾਈ ਕਾਜ ਸਭ ਹੀ ਘਰ ਚ ਥਿਆ ਹੈ ਬਹੁ ਬਹੁ ਯਾਦਾਂ ਹੀ ਬਸ ਹੁਣ ਇੱਕ ਆਖਰੀ ਇੱਛਾ ਏ ਕਿ ਮੇਰੀ ਅਰਥੀ ਹੀ ਘਰ ਤੋਂ ਨਿਕਲੇ। ਬਹੁ ਮਿੰਨਤਾਂ ਕੀਤੀਆਂ ਮਾਂ ਨੇ ਧੀ ਤੇ ਜਵਾਈਆਂ ਦੀ ਪਰ ਕਈ ਨੇ ਉਹਨਾਂ ਦੀ ਨਾ ਸੁਣੀ ਸਭ ਕੁਛ ਵੇਚ ਕੇ ਤ੍ਰੈ ਹਿੱਸੇ ਕਰ ਦਿੱਤੇ ਪਰ ਮਾਂ ਕਈ ਦੇ ਹਿੱਸੇ ਨਾ ਆਈ। ਉਕੂ ਹੀ ਹਸਪਤਾਲ ਛੋੜ ਪਤਾ ਨੀ ਸਭ ਕਿੱਥਾਂ ਗੁੰਮ ਥੀ ਗਏ ਕਦੇ ਵੀ ਪਤਾ ਹਿੰਨਣ ਨਹੀਂ ਆਏ ਹੀ ਕਰਕੇ ਡਾਕਟਰ ਸਾਹਿਬ ਨੇ ਉਹਨਾਂ ਕੋ ਵਿਰਧ ਆਸ਼ਰਮ ਭੇਜੇ। ਮਾਂ ਬਿਮਾਰੀ ਨਾਲ ਬਿਮਾਰ ਨਾ ਹੈ ਜਿੱਤੀ ਉਹ ਮਕਾਨ ਦੇ ਵਿਛੜਨ ਨਾਲ ਬਿਮਾਰ ਹੈ। ਇਹ ਗੱਲ ਦਿਮਾਗ ਵਿਚ ਆਉਂਦੇ ਹੀ ਮੀਨਾ ਦੀ ਸੋਚ ਦੂਜੇ ਪਾਸੇ ਮੁੜ ਗਈ ਉਹ ਸੋਚਾਂ ਵਿਚ ਪੈ ਗਈ। ਬਹੁ ਸੋਚਣ ਦੇ ਬਾਅਦ ਉਹ ਇਕ ਨਤੀਜੇ ਤੇ ਪਹੁੰਚੀ उको अंजाम देवन दा फैसला कीता। उको पता है मां दा मकान किन्ने खरीदे, क्योंकि मां उन्दे नाल अपने सब दुख सुख फुलेंदी आई। ओ हस्पताल तू छुट्टी घिन सिद्धा हूं सेठ दे घर पहुंची। ओ सेठ आत्मा राम दा अच्छा दोस्त आई। मीना ने उन्हां को पूरी कहानी सुनाई ते मां शांति देवी दा हाल दिता। ते आखरी विच हूं सेठ जी को दिखाया कि वेंदे वेंदे मां मेरे हवाले कर गई है सेट, अगर ताड़ा कोई नुकसान न थींदा होवे तो मकान को मां को वापस कर दे। वो सेठ ने हीरिया दा पारखी आई, उको पता आई उनकी कीमत दा। उन्हें देखा कि मैं तो फायदे विच ही हां, मैनू उको अपनी दोस्ती दी भी शर्म आई। उन्हें मकान मीना को वापस कर दिता। हुण मां वृद्ध आश्रम विच नहीं रहंदी, मीना भी हुण हस्पताल नहीं रहंदी, दुवे हुए मकान विच खुशी खुशी रहंदे हिन। हुण मां को चलन किते कई शहर दा सहारा नहीं गिनना पौंदा, हुण दुवे एक दूजे दा सहारा बन के रहंदे हिन। मेरी कहानी दे दुवे पात्र हुण एक दूजे दे पूरक बन गए। हुण मैं आप सब दा शुक्रिया अदा करेंदे होए पूरे तुसा सुनदे पियावे कविता मणि जी कोल कहानी। और आगे साडे को सुने सन दीपाली छाबड़ा जी लोक गीत।
1: मैं दीपाली छाबड़ा अज तुसा दे अग्गे सिर्फ एक ही गीत गिन के आई हां। उम्मीद करेंदी हां तुसा को पसंद आसन। अज दी शुरुआत करेंदी हां पहला लोक गीत है ते दूजा तुसा दे अग्गे गिन के आंदो। आशा करेंदी हां तुसा को ए भी पसंद आसे। हाजी रे अगला छल्ला छल्लम छल्लिया दाना पानी रल लिया, दिया दिया सावरे ते मुआ चोखा मल लिया। ये हर घर दी कहानी है। दिया काज करके अपने ससुराल चली वेंदियन ते नुआ घर आके घर को संभेंदियन। ये लोक गीत चो ए तुसा को सुनेंदी पेयां। छल्ला छल्लम छल्लिया दाना पानी रल लिया, दिया गिया सावरे ते नुआ चोखा मल लिया। छल्ला छल्लम छल्लिया दाना पानी रल लिया, दिया गिया सावरे ते नुआ चोखा मल लिया। ओ मेरे छल्लिया वावा मेरे छल्लिया, ओ मेरे छल्लिया वावा मेरे छल्लिया। छल्ला मेडी चीची भगती ना कीती, इने उमरा बीती ओ मेरे छल्लिया। छल्ला मेडी चीची भगती ना कीती, इने उमरा बीती ओ मेरे छल्लिया। आहा मेरे छल्लिया वावा।

ਹੈ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ ਆਕਾਸ਼ਵਾਣੀ ਵਰਲਡ ਸਰਵਿਸ ਤਿੰਨ ਦੀ ਇਹ ਪੰਜਾਬੀ ਸੇਵਾ ਹੈ। ਸ਼ਾਮ ਦੇ 5:30 ਹੋਏ ਨੇ। ਪੇਸ਼ ਕਰਦੇ ਹਾਂ ਪ੍ਰੋਗਰਾਮ ਦੇਸ਼ ਪੰਜਾਬ।

ਸ਼ਾਮ 5:40 ਤੇ ਕਥਾ ਲੋਕ ਦੇ ਤਹਿਤ ਅੱਜ ਤੁਸੀਂ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਹੋਰਾਂ ਦਾ ਲਿਖਿਆ ਹੋਇਆ ਨਾਟਕ ਸੁਣੋਗੇ ਕਰਤਾਰਾ ਟਾਂਗੇ ਵਾਲਾ। ਉਸ ਤੋਂ ਬਾਅਦ ਖਤਾ ਤੇ ਆਧਾਰਿਤ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਨਜ਼ਰਾਨਾ ਤੇ ਤਦ ਬਾਅਦ ਤਮੰਨਾ ਦਾ ਸਮਾਂ ਹਰ ਰੋਜ਼ ਦੀ ਤਰ੍ਹਾਂ ਸ਼ਾਮ 6:25।

ਆਮਿਨ ਸਰ ਅੱਜ ਦੀ ਇਸ ਮਜਲਿਸ ਚ ਤੁਸੀਂ ਸਮਾਤ ਫਰਮਾਓਗੇ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੋਵੇਗਾ ਮਹਾਨ ਕ੍ਰਾਂਤੀਕਾਰੀ ਬਿਰਸਾ ਮੁੰਡਾ।

ਸਾਮਿਨ ਲੋ ਸ਼ੁਰੂ ਕਰਦੇ ਆ ਸਿਲਸਿਲਾ ਅੱਜ ਦੀ ਗੱਲ ਦਾ ਤੇ ਸਾਮਿਨ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਮਹਾਨ ਕ੍ਰਾਂਤੀਕਾਰੀ ਬਿਰਸਾ ਮੁੰਡਾ। ਅੱਜ ਅਸੀਂ ਉਸ ਮਹਾਨ ਯੋਧੇ ਸਮਾਜ ਸੁਧਾਰਕ ਤੇ ਆਜ਼ਾਦੀ ਦੇ ਅਮਰ ਸੈਨਾਨੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਬਹੁਤ ਛੋਟੀ ਉਮਰ ਦੇ ਵਿਚ ਹੀ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦਿੱਤੀ ਤੇ ਆਦਿਵਾਸੀ ਸਮਾਜ ਦੇ ਹੱਕਾਂ ਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਤੇ ਉਹ ਮਹਾਨ ਕ੍ਰਾਂਤੀਕਾਰੀ ਦਾ ਨਾਮ ਹੈ ਬਿਰਸਾ ਮੁੰਡਾ। ਬਿਰਸਾ ਮੁੰਡਾ ਦਾ ਜਨਮ 15 ਨਵੰਬਰ 1875 ਨੂੰ ਉਲੀਹਾਟੂ ਪਿੰਡ ਦੇ ਵਿਚ ਹੋਇਆ ਸੀ। ਉਹ ਮੁੰਡਾ ਜਨਜਾਤੀ ਦੇ ਨਾਲ ਸੰਬੰਧਿਤ ਸਨ। ਉਸ ਸਮੇਂ ਆਦਿਵਾਸੀ ਲੋਕਾਂ ਦੀ ਜ਼ਮੀਨ ਖੋਹੀ ਜਾ ਰਹੀ ਸੀ, ਉਨ੍ਹਾਂ ਉਤੇ ਬੇਹਿਸਾਬ ਟੈਕਸ ਲਗਾਏ ਜਾਂਦੇ ਸਨ ਅਤੇ ਅੰਗਰੇਜ਼ੀ ਹਕੂਮਤ ਅਤੇ ਜ਼ਮੀਨਦਾਰਾਂ ਦੇ ਵੱਲੋਂ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾਂਦਾ ਸੀ। ਬਚਪਨ ਤੋਂ ਹੀ ਬਿਰਸਾ ਬਹੁਤ ਹੀ ਤੇਜ਼, ਸਮਝਦਾਰ ਅਤੇ ਨਿਡਰ ਸਨ। ਉਨ੍ਹਾਂ ਨੇ ਆਪਣੀ ਸਿੱਖਿਆ ਦੌਰਾਨ ਸਮਾਜ ਦੇ ਵਿਚ ਫੈਲੀਆਂ ਬੁਰਾਈਆਂ ਅਤੇ ਲੋਕਾਂ ਉਤੇ ਹੋ ਰਹੇ ਅਤਿਆਚਾਰਾਂ ਨੂੰ ਬਹੁਤ ਹੀ ਨੇੜਿਓਂ ਦੀ ਦੇਖਿਆ। ਉਹ ਸਮਝ ਗਏ ਕਿ ਜੇ ਲੋਕ ਇਕੱਠੇ ਨਹੀਂ ਹੋਣਗੇ ਤਾਂ ਉਨ੍ਹਾਂ ਦੇ ਹੱਕ ਹਮੇਸ਼ਾ ਹੀ ਖੋਏ ਜਾਂਦੇ ਰਹਿਣਗੇ। ਜਿਵੇਂ ਜਿਵੇਂ ਉਹ ਜਵਾਨ ਹੋਏ ਉਨ੍ਹਾਂ ਨੇ ਆਪਣੇ ਸਮਾਜ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਸ਼ਰਾਬ, ਅੰਧਵਿਸ਼ਵਾਸ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ। ਉਹ ਲੋਕਾਂ ਨੂੰ ਸਵੈਮਾਣ, ਏਕਤਾ ਅਤੇ ਆਪਣੇ ਅਧਿਕਾਰਾਂ ਦੇ ਲਈ ਖੜੇ ਹੋਣ ਦਾ ਸੰਦੇਸ਼ ਦਿੰਦੇ ਰਹੇ। ਉਨ੍ਹਾਂ ਦੇ ਵਿਚਾਰਾਂ ਅਤੇ ਸ਼ਖਸੀਅਤ ਦਾ ਲੋਕਾਂ ਦੇ ਉੱਤੇ ਇੰਨਾ ਪ੍ਰਭਾਵ ਪਿਆ ਕਿ ਲੋਕ ਉਨ੍ਹਾਂ ਨੂੰ ਧਰਤੀ ਆਬਾ ਯਾਨੀ ਕਿ ਧਰਤੀ ਦਾ ਪਿਤਾ ਵੀ ਕਹਿਣ ਲੱਗੇ। ਬਿਰਸਾ ਮੁੰਡਾ ਨੇ ਸਿਰਫ ਅੰਗਰੇਜ਼ਾਂ ਦੇ ਵਿਰੁੱਧ ਹੀ ਨਹੀਂ ਸਗੋਂ ਸਮਾਜ ਦੇ ਅੰਦਰ ਮੌਜੂਦ ਕਈ ਕੁਰੀਤੀਆਂ ਦੇ ਖਿਲਾਫ ਵੀ ਆਵਾਜ਼ ਚੁੱਕੀ। ਉਸ ਸਮੇਂ ਅੰਗਰੇਜ਼ਾਂ ਨੇ ਜੰਗਲਾਂ ਅਤੇ ਜ਼ਮੀਨਾਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਆਦਿਵਾਸੀਆਂ ਨੂੰ ਆਪਣੇ ਹੀ ਜੰਗਲਾਂ ਵਿਚ ਜਾਣ ਅਤੇ ਉਥੋਂ ਲੱਕੜ ਲੈਣ ਜਾਂ ਹੋਰ ਚੀਜ਼ਾਂ ਲੈਣ ਤੋਂ ਰੋਕਿਆ ਜਾਂਦਾ ਸੀ। ਇਸ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਮੁਸ਼ਕਲ ਭਰੀ ਹੋ ਗਈ ਸੀ। ਬਿਰਸਾ ਮੁੰਡਾ ਨੇ ਇਸ ਅਨਿਆਂ ਵਿਰੁੱਧ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ। ਬਿਰਸਾ ਮੁੰਡਾ ਨੇ 1899 ਦੇ ਵਿਚ ਉਲ ਗੁਲਾਨ

अर्थात महान विद्रोह की अगवाई की थी। इस विद्रोह का मकसद सी आदिवासियों नूं उनां दी जमीन वापस दवाउणा अते अंग्रेजी शासन का विरोध करना। उनां दी अगवाई हेठ हजारां लोग इकट्ठे होए ते अपने अधिकारां दे लई संघर्ष करन लगे। अंग्रेज सरकार बिरसा मुंडा दे वधदे प्रभाव तों डर गई। उनां नूं कई वार गिरफ्तार कीता गया पर उनां दा हौसला कदे वी ना टुट्टिया। ਉਹ ਲੋਕਾਂ ਨੂੰ ਹਮੇਸ਼ਾ ਹੱਕ ਅਤੇ ਇਨਸਾਫ ਦੇ ਲਈ ਲੜਨ ਦੀ ਪ੍ਰੇਰਣਾ ਦਿੰਦੇ ਰਹੇ। ਆਖਿਰਕਾਰ 1900 ਵਿਚ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ। ਜੇਲ੍ਹ ਵਿਚ 9 ਜੂਨ 1900 ਨੂੰ ਸਿਰਫ 25 ਸਾਲ ਦੀ ਉਮਰ ਦੇ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਭਾਵੇਂ ਉਨ੍ਹਾਂ ਦੀ ਉਮਰ ਬਹੁਤ ਛੋਟੀ ਸੀ ਪਰ ਉਨ੍ਹਾਂ ਦੇ ਵਿਚਾਰ ਉਨ੍ਹਾਂ ਦੇ ਵੱਲੋਂ ਕੀਤਾ ਗਿਆ ਸੰਘਰਸ਼ ਤੇ ਦਿੱਤੇ ਜਾਣ ਵਾਲੇ ਸੁਨੇਹੇ ਹਮੇਸ਼ਾ ਹੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਰਹਿਣਗੇ। ਬਿਰਸਾ ਮੁੰਡਾ ਦੀ ਕੁਰਬਾਨੀ ਕਦੇ ਵੀ ਵਿਅਰਥ ਨਹੀਂ ਗਈ। ਉਨ੍ਹਾਂ ਦੇ ਅੰਦੋਲਨ ਤੋਂ ਬਾਅਦ ਅੰਗਰੇਜ਼ ਸਰਕਾਰ ਨੂੰ ਆਦਿਵਾਸੀਆਂ ਦੇ ਜ਼ਮੀਨੀ ਹੱਕਾਂ ਬਾਰੇ ਕਈ ਕਾਨੂੰਨਾਂ ਦੇ ਵਿਚ ਤਬਦੀਲੀਆਂ ਵੀ ਕਰਨੀਆਂ ਪਈਆਂ। ਅੱਜ ਵੀ ਉਨ੍ਹਾਂ ਨੂੰ ਆਦਿਵਾਸੀ ਹੱਕਾਂ ਦੇ ਸਭ ਤੋਂ ਵੱਡੇ ਯੋਧਿਆਂ ਵਿੱਚੋਂ ਗਿਣਿਆ ਜਾਂਦਾ ਹੈ। ਭਾਰਤ ਸਰਕਾਰ ਨੇ ਵੀ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦਿੱਤਾ। ਉਨ੍ਹਾਂ ਦੇ ਜਨਮ ਦਿਵਸ 15 ਨਵੰਬਰ ਨੂੰ ਜਨਜਾਤੀ ਗੌਰਵ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ ਉਨ੍ਹਾਂ ਦੇ ਸੰਘਰਸ਼ ਤੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖ ਸਕੇ। ਜਦੋਂ ਵੀ ਭਾਰਤ ਵਿਚ ਆਜ਼ਾਦੀ ਦੀ ਲੜਾਈ ਦਾ ਜ਼ਿਕਰ ਹੁੰਦਾ ਤਾਂ ਅਕਸਰ ਬਿਰਸਾ ਮੁੰਡਾ ਦਾ ਨਾਮ ਵੱਡੇ ਨਾਮਾਂ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਕਿਉਂਕਿ ਬਿਰਸਾ ਮੁੰਡਾ ਸਿਰਫ ਇੱਕ ਕ੍ਰਾਂਤੀਕਾਰੀ ਹੀ ਨਹੀਂ ਸਨ ਬਲਕਿ ਉਹ ਇੱਕ ਮਹਾਨ ਸਮਾਜ ਸੁਧਾਰਕ ਵੀ ਸਨ। ਉਨ੍ਹਾਂ ਨੇ ਸਮਾਜ ਨੂੰ ਮਜ਼ਬੂਤ ਬਣਾਇਆ, ਸਭ ਤੋਂ ਪਹਿਲਾਂ ਉਸਦੀਆਂ ਕਮਜ਼ੋਰੀਆਂ ਨੂੰ ਵੀ ਖਤਮ ਕੀਤਾ। ਉਨ੍ਹਾਂ ਦੇ ਵਿਚਾਰ ਇੰਨੇ ਪ੍ਰਭਾਵਸ਼ਾਲੀ ਸਨ ਕਿ ਲੋਕ ਉਨ੍ਹਾਂ ਨੂੰ ਰੱਬ ਦਾ ਦੂਤ ਵੀ ਸਮਝਣ ਲੱਗ ਗਏ ਸਨ। ਅੱਜ ਵੀ ਬਿਰਸਾ ਮੁੰਡਾ ਸਿਰਫ ਇੱਕ ਇਤਿਹਾਸਕ ਸ਼ਖਸੀਅਤ ਨਹੀਂ ਹਨ ਸਗੋਂ ਸੰਘਰਸ਼, ਹਿੰਮਤ, ਸਵੈ ਸਨਮਾਨ ਦਾ ਪ੍ਰਤੀਕ ਨੇ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਉਮਰ ਕਦੇ ਵੀ ਸਫਲਤਾ ਦੇ ਰਾਹ ਦੇ ਵਿਚ ਰੁਕਾਵਟ ਨਹੀਂ ਬਣਦੀ। ਬਿਰਸਾ ਮੁੰਡਾ ਸਿਰਫ ਇੱਕ ਨਾਮ ਹੀ ਨਹੀਂ ਹਨ ਸਗੋਂ ਇੱਕ ਵਿਚਾਰ ਹੈ ਤੇ ਉਹ ਵਿਚਾਰ ਇਹੋ ਜਿਹਾ ਹੈ ਜੋ ਸਾਰਿਆਂ ਦੇ ਮਨਾਂ ਦੇ ਵਿੱਚ ਕ੍ਰਾਂਤੀ ਦੀ ਜੋਤ ਜਗਾ ਗਿਆ। ਬਿਰਸਾ ਮੁੰਡਾ ਸਾਨੂੰ ਸਿਖਾਉਂਦਾ ਹੈ ਕਿ ਇਨਸਾਫ਼, ਸਵੈਮਾਨ, ਆਪਣੇ ਹੱਕਾਂ ਦੇ ਲਈ ਲੜਨ ਵਾਲੇ ਲੋਕ ਕਦੇ ਨਹੀਂ ਮਰਦੇ। ਉਹ ਆਪਣੇ ਵਿਚਾਰ ਤੇ ਕੁਰਬਾਨੀਆਂ ਦੇ ਰਾਹੀਂ ਸਦੀਆਂ ਦੇ ਤੱਕ ਜਿਉਂਦੇ ਰਹਿੰਦੇ ਨੇ। ਉਨ੍ਹਾਂ ਦੀ ਆਓ ਅਸੀਂ ਜ਼ਿੰਦਗੀ ਤੋਂ ਪ੍ਰੇਰਣਾ ਲਈਏ, ਸਮਾਜ ਦੇ ਵਿਚ ਬਰਾਬਰੀ, ਇਨਸਾਫ਼ ਤੇ ਏਕਤਾ ਦਾ ਸੰਦੇਸ਼ ਫੈਲਾਈਏ ਅਤੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖੀਏ। ਤੇ ਸਾਮਿਨ, ਅੱਜ ਦੇ ਦਿਨ ਅਸੀਂ ਯਾਦ ਕੀਤਾ ਬਿਰਸਾ ਮੁੰਡਾ ਨੂੰ ਜੋ ਕਿ ਕ੍ਰਾਂਤੀਕਾਰੀ ਨਹੀਂ ਸਨ ਬਲਕਿ ਇੱਕ ਸਮਾਜ ਸੁਧਾਰਕ ਸਨ ਤੇ ਨਿੱਕੀ ਉਮਰੇ ਕੁਰਬਾਨੀ ਦੇਣ ਵਾਲੇ ਇੱਕ ਵੱਡੇ ਸੁਨੇਹਕਾਰ ਵੀ ਸਨ ਜੋ ਦੱਸਦੇ ਨੇ ਕਿ ਏਕਤਾ ਦੇ ਵਿਚ ਕਿੰਨਾ ਬਲ ਹੁੰਦਾ ਹੈ ਤੇ ਜੇਕਰ ਤੁਹਾਡੇ ਇਰਾਦੇ ਮਜ਼ਬੂਤ ਨੇ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਵਾਧੇ ਸਾਮਿਨ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਕਥਾ ਲੋਕ ਦੇ ਤਹਿਤ ਆਓ ਅੱਜ ਸੁਣਦੇ ਆ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਹੋਰਾਂ ਦਾ ਲਿਖਿਆ ਨਾਟਕ ਕਰਤਾਰਾ ਟਾਂਗੇ ਵਾਲਾ।

जवान शरीर बा हट्टा कट्टा सी। उसका रंग गोरा ते अखां वड़ियां वड़ियां सन। उसका कद लम्मा ते 6 फुट तो कुछ ना कुछ ज्यादा ही दिसदा सी। उसकी छाती चौड़ी ते लक थोड़ा जिहा तंग सी। भावें उसकी थोड़ी जी गोगर वधी हुई सी पर छाती नालों फिर भी उसका लक कुछ हल्का ही दिसदा सी। गर्दन काफी भारी ते मारा उत्ते मल्ला वांगू पास चढ़िया सी। ਜਾਪਦਾ ਸੀ ਜਿਵੇਂ ਉਹ ਅਸਲ ਵਿਚ ਕੋਈ ਮਲ ਹੀ ਹੋਵੇ। ਉਸਦੀ ਉਮਰ ਇਸ ਸਮੇਂ ਕੋਈ 35 ਵਰ੍ਹੇ ਦੀ ਹੋਵੇਗੀ। ਉਸਦੀ ਦਾੜੀ ਕੱਟੀ ਹੋਈ ਤੇ ਮੁੱਛਾਂ ਵੱਡੀਆਂ ਵੱਡੀਆਂ ਸਨ। ਕਤਾਰਾ ਲੰਬਾ ਕੁੜਤਾ ਬੰਦਾ ਸੀ। ਪੱਗ ਉਸਨੇ ਆਮ ਕਰਕੇ ਚਿੱਠਾਣੀ ਹੁੰਦੀ ਸੀ। ਖੱਬੇ ਪਾਸੇ ਥੋੜੇ ਜਿਹੇ ਵੱਟ ਤੇ ਸੱਜੇ ਪਾਸੇ ਸਾਫ਼ ਪੂੰਝ। ਪੱਗ ਨੂੰ ਮਾਵਾ ਹੁੰਦਾ ਜਿਸ ਨਾਲ ਉਹ ਸਿਰ ਦੇ ਉੱਤੇ ਥਾਂ ਬਣਾਉਂਦਾ ਸੀ। ਕਰਤਾਰੇ ਪਾਉਂਦੇ ਵਾਲੇ ਦੀ ਸ਼ਾਨ ਸੀ। ਕਰਤਾਰਾ ਬੜਾ ਦਰਸ਼ਨੀ ਤੇ ਜੱਬੇ ਵਾਲਾ ਬੰਦਾ ਸੀ। ਉਸਦੀਆਂ ਚੌਂਕਦਾਰ ਉਸਲੀਆਂ ਤੇ ਥੋੜੇ ਥੋੜੇ ਗੁਲਾਬੀ ਭਾਅ ਮਾਰਦੀਆਂ ਹੁੰਦੀਆਂ। ਉਸਦੀਆਂ ਵੱਡੀਆਂ ਵੱਡੀਆਂ ਮੁੱਛਾਂ ਉੱਤੇ ਵਾਲੀਆਂ ਹੁੰਦੀਆਂ ਤੇ ਦੋਵੇਂ ਪਾਸੇ ਤਿੱਖੀਆਂ ਨੋਕਾਂ ਬੜੀਆਂ ਨੂੰ ਛੋੜੀਆਂ ਹੁੰਦੀਆਂ। ਦੇਖਣ ਵਿੱਚ ਕਰਤਾਰਾ ਇੱਕ ਸਰਦਾਰ ਹੀ ਨਜ਼ਰ ਆਉਂਦਾ। ਉਹ ਤਾਂ ਇੱਕ ਸਬਾਬੇ ਸੀ, ਉਹ ਤੰਗਾ ਬੰਦਾ ਸੀ। ਕਰਤਾਰਾ ਬਹੁਤ ਚੁੱਕਿਆ ਬਣ ਕੇ ਰਹਿੰਦਾ। ਉਸਦੇ ਪੇੜ

0: ಹೇಳ್ರಿ. ಚಂದ್ರ ಕಪ್ಪೆ ಬಂದಿ
1: ਚੱਲ ਵੀ ਕਰਤਾਰਿਆ ਹੋ ਤਿਆਰ ਫਿਰ ਇੱਥੇ ਘੜੀ ਪਈ ਸੀ ਕਿੱਥੇ ਗਈ ਉਹ ਆ ਪਈ ਘੜੀ ਬਈ ਲੱਗ ਗਈ ਘੜੀ ਕੁੜਤੇ ਚ ਦਾਗ ਇਹ ਨਹੀਂ ਵੀ ਚਿੱਟਾ ਕੁੜਤਾ ਪਾਉਂਦੇ ਉਹ ਠੀਕ ਹੈ ਲੱਗ ਜੂ ਦਾਗ ਤੇ ਕੋਈ ਗੱਲ ਨਹੀਂ ਸਰਦਾਰਾ ਕਰਤਾਰਾ ਕਿਸੇ ਨਾਲੋਂ ਘੱਟ ਆ ਚੱਲ ਬਈ ਕਰਤਾਰਿਆ ਹੋ ਗਏ ਵੀ ਤਿਆਰ ਚਲੋ ਬਈ ਚੱਲ ਬਈ ਬਸ ਕਰਤਾਰੇ ਵਿਚ ਇੱਕ ਘੱਟ ਸੀ
0: ਜਿਸ ਤਰ੍ਹਾਂ ਉਸਨੂੰ ਰੋਟੀ ਜਵਾਨੀ ਮਿਲੇ ਹੋਏ ਸੀ ਜਾਪਦਾ ਸੀ ਉਸਦੇ ਕੰਮ ਨਹੀਂ ਸੀ ਆ ਰਹੇ ਕੀ ਕਾਰਨ ਸੀ ਉਸਦੇ ਘਰ ਵਿਚ ਮਾਥੇ ਵਾਲੀ ਦਾ ਪੈਰ ਨਹੀਂ ਸੀ ਪੈ ਸਕਿਆ ਕਰਤਾਰਾ ਛੜਾ ਛੜਾ ਸੀ
1: ਛੜੇ ਛੜਾਣ ਬੰਦੇ ਦੀ ਕਾਹਦੀ ਜ਼ਿੰਦਗੀ ਯਾਰ ਕੋਈ ਹਾਲ ਨੀ ਕੋਈ ਹਾਜ਼ਰੀ ਨੀ ਸੁਣਿਆ ਸੀ ਛੜੇ ਛੜਾਣ ਲੋਕ ਮੌਜਾ ਕਰਦੇ ਆ ਪਰ ਕੋਈ ਹਾਜ਼ਰ ਕੋਈ ਜਿਉਣਾ ਛੜੇ ਬੰਦੇ ਦਾ ਕੋਈ ਅੱਜ ਨੀ ਯਾਰ ਤੇਰੀ ਤੋਂ ਬਿਨਾ ਪੁਰਾਣੇ ਚੁੱਲ੍ਹੇ ਤੇ ਆਸ ਰੱਖਣੀ ਦਾਲ ਤੇ ਆਪਣੇ ਘਰ ਹੀ ਰਹਿੰਦੇ ਤਾਂ ਹੀ ਸਵਾਦ ਆਉਂਦਾ ਹੈ ਬੰਦਾ ਕੱਲਾ ਤੇ ਰੋਕਣਾ ਨਾ ਹੋਵੇ ਜਹਾਨ ਦੇ ਵਿਚ
0: ਕਰਤਾਰਾ ਜੰਗ ਤਾਂ ਨਹੀਂ ਸੀ ਚੜਿਆ ਉਸਦਾ ਨਾਮ ਬੁਲਾਰੇ ਸੀ ਪਤਾ ਨਹੀਂ ਕਰਤਾਰਾ ਉਸਨੂੰ ਕਿਹੜਾ ਦੋਸਤ ਹੋਇਆ ਸੀ ਕਿ ਉਸਦੇ ਬਹਿਣ ਸਾਡੇ ਵਰਗੀ ਸ਼ੁੱਧ ਪੰਜਾਬੀ ਨਹੀਂ ਸੀ ਥੋੜੀ ਥੋੜੀ ਉਪਰੀ ਵੀ ਜਾਪਦੀ ਸੀ ਚੰਗੀ ਸੀ ਪਰ ਉਸਦੀ ਆਦਤ ਥੋੜੀ ਥੋੜੀ ਖੁਸ਼ੀ ਚੰਗ ਸੀ ਪੱਛੇ ਉਸਨੇ ਘੱਟ ਘੱਟ ਦਾ ਪਾਣੀ ਪੀਤਾ ਹੋਵੇ ਕਦੇ ਕਦੇ ਮਰਦਾ ਵਾਂਗ ਹੀ ਉੱਚੀ ਉੱਚੀ ਬੋਲਦੀ ਤੇ ਉਹਨਾਂ ਵਾਂਗ ਹੀ ਗਾਲਾਂ ਵੀ ਕੱਢਦੀ ਸ਼ਰਮ ਹਰਿਆਣ ਛੇਤੀ ਆਪਣੇ ਨੇੜੇ ਨਹੀਂ ਸੀ ਫਟਕਾ ਦਿੰਦੀ ਰੰਗ ਗੋਰਾ ਨਕਸ਼ ਤਿੱਖੇ ਸਨ ਜਦੋਂ ਆਏ ਸੀ ਸ਼ੁਕਰ ਬਣ ਕੇ ਰਹਿੰਦੀ ਉਸਦੀ ਉਮਰ ਇਸ ਸਮੇਂ ਕੋਈ ਮੇਰੇ ਦੇ ਨੇੜੇ ਸੀ ਉਹ ਬਹੁਤ ਛੋਟੀ ਤੇ ਪਤਲੀ ਨਜ਼ਰ ਆਉਂਦੀ ਆਪਣੇ ਆਪ ਨੂੰ ਹਰੋਇਨਾ ਤੋਂ ਘੱਟ ਨਹੀਂ ਸੀ ਸਮਝਦੀ ਕਰਤਾਰਾ ਆਪਣੇ ਪਿੰਡ ਨੂੰ ਮੇਰੇ ਵਿਚ ਹੀ ਰਹਿੰਦਾ ਸੀ ਚੁਬਾਰਾ ਲੈ ਲਿਆ ਸੀ ਰਹਿਣ ਲੱਗ ਪਿਆ ਉਸਨੂੰ ਭਲਾ ਕਿਸੇ ਦੀ ਕੀ ਪਾਵਾਂ ਉਹ ਸੀ ਦੁਲਾਰੀ ਸੀ ਤੇ ਉਸਦਾ ਟਾਂਗਾ ਘੋੜਾ ਸੀ ਉਹ ਆਪੇ ਰੰਗੇ ਵਸਦਾ ਸੀ ਬਸ ਕਰਤਾਰੇ ਨੂੰ ਥੋੜੀ ਥੋੜੀ ਪਾਉਣ ਦੀ ਆਦਤ ਸੀ ਕਿਉਂਕਿ ਆਦਤ ਨਹੀਂ ਸ਼ੌਕ ਸੀ

0: 무슨 아래에 보이는 아래도 뭐라 해서 숨지 그리고 코 앞으로 가다나가다 코 달아난디 그리고 또래 말기 발도 쳐다니 아사드 펀치세 ਉਸਕੋ ਬਾਰੇ ਬੀਤ ਗਏ ਬੁਲਾਰੀ ਵਿੱਚ ਉਹ ਥੋੜਾ ਥੋੜਾ ਸਾਹ ਆ ਰਿਹਾ ਸੀ ਉਹ ਪੂਰਾ ਨਾਲੋਂ ਸਾਡੇ ਕੱਪੜੇ ਪਾਉਂਦੀ ਤੇ ਥੋੜਾ ਕੱਟ ਚੁੱਕੀ ਹੁੰਦੀ ਪਹਿਲਾਂ ਉਸਨੇ ਜ਼ਿਆਦਾਤਰ ਸਾੜੀ ਲਾਈ ਹੁੰਦੀ ਸੀ ਪਰ ਹੁਣ ਦੂਸਰੀ ਕੱਪੜੇ ਪਾਉਂਦੀ ਕੱਪੜੇ ਵੀ ਅੱਗੇ ਨਾਲੋਂ ਹੁਣ ਥੋੜਾ ਘੱਟ ਆਏ ਹੁੰਦੇ ਸੀ ਕੁਝ ਕੁ ਵਾਰੇ ਪਹਿਲਾਂ ਤਾਂ ਉਹ ਕਾਲੀ ਫੁੱਟੀ ਕਰਦੀ ਹਾਰ ਸ਼ਿੰਗਾਰ ਲਾਉਂਦੀ ਤਾਂ ਉਹ ਵੀ ਉੱਥੇ ਬੈਠੀ ਰਹਿੰਦੀ ਪਰ ਹੁਣ ਉਹ ਰੋਟੀ ਟੁੱਕ ਤੋਂ ਬਿਨਾਂ ਹੋਰ ਕੰਮ ਨਹੀਂ ਕਰਦੀ ਸੀ ਦੁਨੀਆਂ ਦੇ ਦਿਨਾਂ ਵਿੱਚ ਕਟਾਰਾ ਆਪਣੇ ਘੋੜੇ ਨੂੰ ਬਾਜ਼ਾਰ ਵਿੱਚ ਹੀ ਬੰਦਾ ਸੀ ਬੁਲਾਰੀ ਕੱਖ ਪਾਉਂਦੀ ਤੇ ਕਦੇ ਕਦੇ ਉਹ ਘੋੜੇ ਨੂੰ ਹੋਰ ਖਾਇਆ ਵੀ ਕਰਦੀ
1: ਇਧਰ ਇਧਰ ਇਧਰ ਇਧਰ ਇਧਰ ਸੇ ਕਹਾ ਨਾ ਇਧਰ ਇਧਰ ਓਏ ਇਧਰ ਸੇ ਇਧਰ ਸੇ ਇਧਰ ਸੇ ਕਹਾ ਇਧਰ ਸੇ ਕਹਾ ਨਾ
0: ਤਾਂ ਉਹ ਕਟਾਰੇ ਨਾਲ ਕਈ ਵਾਰ ਹੱਥ ਵੀ ਬਟਾਉਂਦੀ ਬੁਲਾਰੀ ਦੀ ਉਮਰ 50 ਵਰੇ ਤੋਂ ਉੱਤੇ ਸੀ ਤੇ ਕਟਾਰੇ ਦੀ 55 ਤੋਂ ਪਰ ਕਟਾਰਾ ਪਹਿਲਾਂ ਵਾਂਗ ਹੀ ਬਹੁਤ ਵਿਗਵਾਨ ਤੇ ਤਖਾ ਸੀ ਤੇ ਬੁਲਾਰੀ ਕੁਝ ਕਮਜ਼ੋਰ ਹੋ ਗਈ ਸੀ ਕਟਾਰਾ ਚੰਗਾ ਪਿਆ ਸੀ ਪਰ ਪਤਾ ਨਹੀਂ ਕੀ ਹੋਇਆ ਸੀ ਅਚਾਨਕ ਉਸ ਉੱਤੇ ਜਿਵੇਂ ਕੋਈ ਸ਼ੋਰ ਜਿਹਾ ਡਿੱਗ ਪਿਆ ਹੋਵੇ ਚੁੱਪ ਚਾਪ ਤੇ ਕਾਰਾ ਜਿਹਾ ਹੋ ਗਿਆ ਸੀ ਜਦ ਤੱਕ

Cioè, che c'è onda? Sono a prendere così, c'è di nuovo questi. Chi sta che passi? Sono già a passi? Ma sono qua di madri di donari, sì. E donari, ma di lì. Sono catarate donari, guarda, vedi lì, che si può passare, sì. E guarda, già passati. Dopo hanno detto che buttate, ma poi non c'è onda, sì. Non è vero che ti catara, beh, tocca onda. ਕਿਤੇ ਆਉਂਦਾ ਉਸ ਦੇ ਪੇੜ ਤੋਂ ਕਿਤੇ ਆਉਂਦਾ ਹੁੰਦਾ ਫਿਰ ਵੀ ਬਾਹਰ ਨਹੀਂ ਹੁੰਦੀ ਹੋਈ ਜਿਵੇਂ ਆਪਾਂ ਬੰਦਿਆਂ ਵਾਂਗੂ ਵੱਡੀਆਂ ਕਿਤੇ ਹੋ ਗਈਆਂ ਸੀ ਜਦ ਕੋਈ ਉੱਥੇ ਲੰਘਦਾ ਤਾਂ ਮੁੰਡੇ ਉੱਤੇ ਬੈਠਾ ਬਸ ਉਹਨਾਂ ਨੂੰ ਕਰਨ ਲੱਗਦਾ ਸਿਰਫ ਇੱਕ ਬਿਮਾਰ
ਤੋਂ ਬਿਮਾਰੀ ਦੋ ਇੱਕ ਜਿੰਦ ਇੱਕ ਜਾਨ ਸੀ ਦੂਜਾ ਕੋਈ ਨਹੀਂ ਸੀ ਨਾ ਪੁੱਤ ਨਾ ਧੀ ਦੋਵੇਂ ਬਸ ਇੱਕ ਦੂਜੇ ਲਈ ਹੀ ਬਣੇ ਸੀ ਨਾ ਬਾਪ ਵੀ ਨਹੀਂ ਸੀ ਸਿਰਫ ਭਰਾ ਸੀ ਵਾਹੁੰਦਾ ਸੀ ਉਸ ਨਾਲ ਕਟਾਰੇ ਦਾ ਕੋਈ ਬਹੁਤਾ ਨੇੜੇ ਦਾ ਵਾਸਤਾ ਨਹੀਂ ਸੀ ਕਟਾਰਾ ਬਿਲਕੁਲ ਬੇਵਸ ਸੀ ਉਸ ਤੋਂ ਆਸ ਹੀ ਨਹੀਂ ਸੀ ਕਿ ਉਹ ਤੰਗਾ ਆਏਗਾ ਗੁਜ਼ਾਰਾ ਬਹੁਤ ਮੁਸ਼ਕਲ ਸੀ ਕੁਝ ਕੁ ਵਾਰੀ ਤਾਂ ਬੁਲਾਰੇ ਨੇ ਆਪਣਾ ਟਾਂਗਾ ਕਿਰਾਏ ਉੱਤੇ ਦੇ ਦਿੱਤਾ ਸੀ ਪਰ ਇਹ ਕਾਫ਼ੀ ਨਹੀਂ ਸੀ ਕਿਰਾਏਦਾਰ ਹੇਰਾ ਫੇਰੇ ਤੇ ਬੇਮਾਨੀ ਕਰਦਾ ਸੀ ਆਖਿਰ ਉਸਨੇ ਸੋਚਿਆ ਕਿ ਉਹ ਆਪ ਹੀ ਟਾਂਗਾ ਆਏਗੀ ਰੋਬ ਤਾਂ ਉਹਦਾ ਉਂਝ ਬਹੁਤ ਸੀ ਇਹਨੀ ਤਾਂ ਸੀ ਵੀ ਨਹੀਂ ਸਾਰੇ ਇਹੋ ਕਹਿੰਦੇ ਸੀ ਉਹ ਤਾਂ ਸੰਗਮਾ ਮਰਦ ਹੈ ਬੁਲਾਰੇ ਨੇ ਕੋਈ ਤਾਂ ਤਲਵਾਰ ਤਾਂ ਉਂਝ ਹੀ ਰੱਖੀ ਪਰ ਚੱਲੇ ਦੀ ਥਾਂ ਸਿਰ ਉੱਤੇ ਪੱਗ ਜੇ ਬੰਨ ਲਈ ਤੇ ਟਾਂਗੇ ਉੱਤੇ ਬਹਿ ਗਈ ਮਰਦਾਂ ਦੇ ਸਮਾਜ ਵਿੱਚ ਜੇਕਰ ਔਰਤ ਪੱਗ ਬੰਨੇ ਤਾਂ ਉਹ ਤਾਂ ਪੂਰਾ ਪੈਂਦਾ ਹੈ ਨਹੀਂ ਤਾਂ ਭਲਾ ਕੋਈ ਖਾਦ ਹੈ ਬੁਲਾਰੇ ਨੇ ਆਪਣੀ ਚੂੜੀ ਦੇ ਵੀ ਪੱਗ ਬੰਨ ਲਈ ਸੀ ਤੇ ਬੁੱਤ ਉਂਝ ਵੀ ਪਿੱਛੇ ਲੰਘ ਰਹੇ ਸੀ ਬੁਲਾਰੀ ਆਪਣੇ ਟਾਂਗੇ ਉੱਤੇ ਵੰਗਾ ਸੜਕੇ ਟੰਗ ਬੈਠੀ ਅੱਗੇ ਉੱਤੇ ਆਈ ਤੇ ਉੱਚੀ ਹਾਕ ਮਾਰਨ ਲੱਗੀ

ਹੁਣੇ ਤੁਸੀਂ ਸੁਣ ਰਹੇ ਸੀ ਕਥਾ ਲੋਕ ਦੇ ਤਹਿਤ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਹੋਰਾਂ ਦਾ ਲਿਖਿਆ ਹੋਇਆ ਨਾਟਕ ਕਰਤਾਰਾ ਟਾਂਗੇ ਵਾਲਾ। ਵਾਧੇ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਨਜ਼ਰਾਨਾ। ਨਜ਼ਰਾਨਾ ਦੇ ਤਹਿਤ ਸਾਨੂੰ ਸਭ ਤੋਂ ਪਹਿਲਾਂ ਖਤ ਲਿਖਿਆ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਹੋਣਾ ਨੇ। ਪਿੰਡ ਰਾਜਪੁਰਾ ਦੀ ਪੰਚਾਇਤ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾ ਧਰਮਵੀਰ ਚੋਗੜ ਤੇ ਜਗਸੀਰ ਸਿੰਘ ਮੈਂਬਰ। ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬੂਲ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਰਪੰਚ ਕੋਠੇ ਢਾਬਾ ਵਾਲੇ, ਕਿੰਡਾ ਕੁੰਡਾ ਫਰਮ ਬਰਾੜ ਮੋਟਰਾਂ ਵਾਲੇ, ਨੀਰਾ ਸਰਾ ਪਿੰਡ ਗੰਗਾ ਕਾਲਾ ਹਲਵਾਈ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਸੂਰਜਾ ਉੱਤਰ ਪ੍ਰਦੇਸ਼ ਤੋਂ ਫਰਮਾਇਸ਼ ਭੇਜੀ ਹੈ। ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ ਹੋਣਾ ਨੇ। ਅਲਿਕਾ ਡਾਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਤੇ ਕੁਲਦੀਪ ਗਾਂਧੀ। ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਤੇ ਜਗਤਾਰ ਟੇਲਰ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਬਿੱਟੂ ਜੈਨ, ਅਰੁਣਾ ਜੈਨ, ਅਭਿਸ਼ੇਕ, ਗੌਤਮ, ਮੱਟੂ ਜੈਨ, ਰਾਜਾ, ਨਗੀਨਾ, ਸੰਜੀਵ, ਅਰਿਹਨ ਤੇ ਸੁਰਬੀ ਜੈਨ। ਲਓ ਜੀ, ਇਨ੍ਹਾਂ ਸਾਰਿਆਂ ਦੀ ਹੀ ਰਲੀ ਮਿਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਜਸਬੀਰ ਜੱਸੀ ਦੀ ਆਵਾਜ਼ ਦੇ ਵਿਚ ਇਹ ਗੀਤ।

ਜਸਬੀਰ ਜੱਸੀ ਦੀ ਆਵਾਜ਼ ਦੇ ਵਿੱਚ ਤੁਸੀਂ ਹੁਣ ਇਹ ਗੀਤ ਸੁਣ ਰਹੇ ਸੀ ਫਰਮਾਇਸੀ। ਨਵੀਂ ਆਬਾਦੀ ਅਬੋਹਰ ਪੰਜਾਬ ਤੋਂ ਓਮ ਪ੍ਰਕਾਸ਼ ਸੋਨੀ, ਸਾਹਿਲ ਸੋਨੀ, ਅਮਨ ਸੋਨੀ, ਕਰਨ ਸੋਨੀ, ਮਹਿੰਦਰ ਬਿਸ਼ਨੋਈ ਤੇ ਹਰੀਪੁਰੀਆ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤਿੰਗ ਵਿਰਕ ਤੇ ਮੀਕਾ ਵਿਰਕ। ਅਗਲਾ ਗੀਤ ਸਾਬਰਕੋਟੀ ਦੀ ਆਵਾਜ਼ ਦੇ ਵਿਚ ਸੁਣਨਾ ਚਾਹੁੰਦੇ ਨੇ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾ, ਦਰਸ਼ਨ ਬਰਾੜ ਤੇ ਮਲਕੀਤ ਕੁੜਿਆਣਾ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ, ਦੀਪਿੰਦਰ ਸਿੰਘ, ਪੋਤਾ ਗੁਰਸੰਵਾਦ ਸਿੰਘ, ਜਨ ਸਿੰਘ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਬੁਰਜ, ਹਨੁਮਾਨਗੜ੍ਹ ਤੋਂ ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਜਮਸ਼ੇਦਪੁਰ ਤੋਂ ਫਰਮਾਇਸ਼ ਭੇਜਣ ਵਾਲੇ ਨੇ ਹਰਜਿੰਦਰ ਸਿੰਘ ਭਾਟੀਆ, ਸੇਜਲ ਭਾਟੀਆ, ਨਵਨੀਤ ਭਾਟੀਆ ਤੇ ਪੱਪੀ ਭਾਟੀਆ। ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ, ਜਯੋਤੀ ਤੇ ਰਿਆਸ਼ ਠਾਕੁਰ। ਸਾਬਰਕੋਟੀ ਦੀ ਆਵਾਜ਼ ਦੇ ਵਿਚ ਗੀਤ ਸੁਣਨਾ ਚਾਹੁੰਦੇ ਨੇ ਮੁੱਲਾਪੁਰ ਮੁੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜੂ ਸ਼ਰਮਾ, ਮੰਜੂ ਸ਼ਰਮਾ, ਸ਼ੀ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ ਤੇ ਇਨ੍ਹਾਂ ਦਾ ਪੂਰਾ ਪਰਿਵਾਰ। ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਸਰਬਜੋਤ ਸਿੱਧੂ, ਅਵਿਤਾਰ ਸਿੱਧੂ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ।

ਸਾਬਰ ਕੋਟੀ ਦੀ ਆਵਾਜ਼ ਦੇ ਵਿੱਚ ਨਜ਼ਰਾਨਾ ਪ੍ਰੋਗਰਾਮ ਤਹਿਤ ਤੁਸੀਂ ਇਹ ਗੀਤ ਸੁਣਿਆ। ਪਿੰਡ ਫਰਮਾਇਸ਼ ਸੀ ਬੁੱਕ ਫਾਰਮ ਰਤੀਆ ਤੋਂ ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ, ਕੌਸ਼ਲਿਆ ਰਾਣੀ, ਮਨਕੀਰਤ ਬੁੱਕ, ਜਸ਼ਨ ਬੁੱਕ, ਭੂਸ਼ਣ ਖੇੜਾ, ਗੁਰਛਿੰਦਰ ਬੁੱਕ ਤੇ ਇਨ੍ਹਾਂ ਦਾ ਪੂਰਾ ਬੁੱਕ ਪਰਿਵਾਰ। ਤਾਣੀ ਰਤੀਆ ਤੋਂ ਜੀਵਨ ਸਿੰਘ, ਸ਼ੰਟੀ ਤੇ ਇਨ੍ਹਾਂ ਦਾ ਪੂਰਾ ਪਰਿਵਾਰ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਅਗਲਾ ਗੀਤ ਫਿਰੋਜ਼ ਖਾਨ ਦੀ ਆਵਾਜ਼ ਦੇ ਵਿਚ ਫਰਮਾਇਸ਼ ਭੇਜੀ ਹੈ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ ਤੇ ਹੰਸਮੁਖ ਜਿੰਦਲ। ਚਾਹਲ ਕਲਾ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਤੇ ਅੰਬਾ ਚਾਹਲ। ਸੂਰਜਾ ਯੂਪੀ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਤੇ ਅੰਕੁਸ਼ ਅਰੋੜਾ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੋਨਾ ਵਰਮਾ ਤੇ ਤ੍ਰੇਂਗੀ ਤੋਂ ਭਾਗਵਤ ਵਰਮਾ, ਲਿਵੇਈ ਤੋਂ ਗੁਲਾਬ ਦਾਸ, ਮਨਿਕਪੁਰੀ, ਲਛਨਨ ਤੋਂ ਵਿਸ਼ਵਨਾਥ ਸਾਹੂ ਤੇ ਇਨ੍ਹਾਂ ਦਾ ਪੂਰਾ ਪਰਿਵਾਰ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਵੀਤ ਤੇ ਮਨਵਿੰਦਰ ਸਿੰਘ ਪਾਂਧਾ। ਹਨੁਮਾਨਗੜ੍ਹ ਫਾਜ਼ਿਲਕਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾ. ਮਦਨ ਲਾਲ ਤੇ ਇਨ੍ਹਾਂ ਦਾ ਪੂਰਾ ਵਰਮਾ ਪਰਿਵਾਰ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ ਤੇ ਮਹਿਰਾਜ ਜਹਾਂ। ਪਿੰਡ ਚਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਫਰਮਾਇਸ਼ ਭੇਜਣ ਵਾਲੇ ਨੇ ਜਗਜੀਤ ਸਿੰਘ ਚਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਗੁਰਚੈਨ, ਸੁਖਚੈਨ, ਬੂਟਾ ਸਿੰਘ, ਬੇਅੰਤ ਸਿੰਘ, ਅਜੀਤ ਸਿੰਘ ਤੇ ਇਨ੍ਹਾਂ ਦਾ ਪੂਰਾ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ, ਗੀਤੂ, ਨਿਹਾਰਿਕਾ, ਵੰਸ਼ ਤੇ ਹਾਰਦਿਕ ਬੱਤਾ। ਗੰਗਾਨਗਰ ਤੋਂ ਫਰਮਾਇਸ਼ ਭੇਜੀ ਹੈ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਹਰਨੇਜਾ, ਦਿਨੇਸ਼ ਕੁਮਾਰ, ਨਰੇਸ਼ ਕੁਮਾਰ ਸ਼ਰਮਾ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਲਓ ਜੀ, ਸਾਰਿਆਂ ਦੀ

ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣਿਆ। ਫਰਮਾਇਸ਼ ਸੀ ਪਿੰਡ ਨੁਕੇਰੀਆ ਨੇੜੇ ਮੰਡੀ ਰੋੜਾ ਵਾਲੀ ਤੋਂ ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ, ਅਨਮੋਲ, ਸਹਿਜਪ੍ਰੀਤ ਰਹਿਮਤ, ਖੁਸ਼ਪ੍ਰੀਤ ਕਰਤਾਰ ਸਿੰਘ, ਸੋਹਨ ਲਾਲ ਚੌਂਕੀਦਾਰ ਤੇ ਇਨ੍ਹਾਂ ਦਾ ਪੂਰਾ ਪਰਿਵਾਰ। ਆਜ਼ਾਦ ਨਗਰ ਅਕਸਰ ਹਰਿਦੁਆਰ ਤੋਂ ਤਾਸ਼ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ ਤੇ ਮਹਿਰਾਜ ਜਹਾਂ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਤੇ ਗੁਰਲੀਨ ਤੇ ਪੂਰਾ

ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿਚ ਨਜ਼ਰਾਨਾ ਪ੍ਰੋਗਰਾਮ ਚ ਤੁਸੀਂ ਗੀਤ ਸੁਣਿਆ। ਫਰਮਾਇਸੀ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ ਅਨਹਤੀ, ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਪਿੰਡ ਕੁੜਿਆਣਾ ਤੋਂ ਕੁਲਦੀਪ ਕੁਮਾਰ, ਸੁਮਿਤ ਵਿਸ਼ਾਲ, ਕਵਿਤਾ ਰਾਣੀ, ਕੁਲਦੀਪ ਤੇ ਇਨ੍ਹਾਂ ਦੇ ਦੋਸਤ ਬਲਤੇਜ। ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ, ਮਲੋਟ, ਕੁਲਵੰਤ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਤਲਵਾੜਾ ਹਾਜੀਪੁਰ ਤੋਂ ਅਗਲੇ ਗੀਤ ਦੀ ਫਰਮਾਇਸ਼ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ ਦੇ ਵਿਚ ਸੁਣਨਾ ਚਾਹੁੰਦੇ ਨੇ। ਸੁਨੀਲ ਜੋਸ਼ੀ, ਪੰਖੂ, ਨੀਤੂ, ਮਮਤਾ, ਸੁਰਜੀਤ, ਬਿਸ਼ਨ ਦਾਸ, ਮਲਕੀਤ, ਰਾਜੇਸ਼, ਕ੍ਰਿਸ਼ਨਾ ਭਾਰਦਵਾਜ ਤੇ ਆਸ਼ਾ ਸਿੰਘ, ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਨਾਨਸ਼ਾ ਤੇ ਬੇਬੀ ਕੈਰਵੀ ਤਨੇਜਾ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਪਟੇਲ ਨਗਰ ਮਲੋਟ ਪੰਜਾਬ ਤੋਂ ਡਾ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ, ਪਿੰਡ ਪੰਗਾਲਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਤੇ ਜਗਤਾਰ ਟੇਲਰ। ਪਿੰਡ ਮੁਲਿਆ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ ਹੀ ਫਰਮਾਇਸ਼ ਭੇਜੀ ਹੈ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਦੀਕਸ਼ਾ, ਜੰਨਤ ਗੁਰਲੀਨ ਤੇ ਕਾਕਾ ਕਾਟਪਾਲ। ਅਮਰਗੜ੍ਹ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ ਕੇਐਸ ਮਾਨ। ਲਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ ਦੇ ਵਿਚ ਇਹ ਗੀਤ।

ਸੁਰਜੀਤ ਪਿੰਡ ਰੱਖਿਆ ਦੀ ਆਵਾਜ਼ ਦੇ ਵਿਚ ਤੁਸੀਂ ਇਹ ਗੀਤ ਸੁਣਿਆ। ਫਰਮਾਇਸ਼ ਸੀ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਦੀ। ਕੋਟਲੀ ਕਲਾ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਵੀਤ ਤੇ ਮਨਵਿੰਦਰ ਸਿੰਘ ਪਾਂਧਾ। ਲਓ ਇਨ੍ਹਾਂ ਸਾਰਿਆਂ ਦੀ ਹੀ ਰਲੀ ਮਿਲੀ ਫਰਮਾਇਸ਼ ਦੇ ਉੱਤੇ ਸੁਣਦੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਇਹ ਅਖੀਰਲਾ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਦੇਸ ਪੰਜਾਬ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਹਾਂਜੀ ਉੜੀ ਆਰਾਮ ਜੀ ਲੰਘ ਆਈ ਹੈ ਜੀ
1: ਆਜੋ ਆਜੋ ਆਜੋ ਬਲ ਸਾਹਿਬ ਆਜੋ ਬੱਚਿਆਂ ਵਾਲੇ ਆਜੋ
0: ਉੜੀ ਆਰਾਮ ਜੀ ਜੈ ਹਿੰਦ ਜੀ
1: ਜੈ ਹਿੰਦ ਜੀ ਜੈ ਹਿੰਦ ਜੀ ਜੈ ਹਿੰਦ ਜੀ ਬਲ ਸਾਹਿਬ ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ
0: ਹਾਲ ਚਾਲ ਵਾਹਵਾ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
1: ਹਾਲ ਚਾਲ ਤਗੜਾ ਦੇਖੋ ਅੱਜ ਜਿੱਦਾਂ ਕਹਿੰਦੇ ਆ ਕਹਿੰਦਾ ਆਪਣੇ ਕੋਲੇ ਬੜਾ ਇੱਕ ਮਹੱਤਵਪੂਰਨ ਵਿਸ਼ਾ ਹੈ
0: ਜੀ
1: ਕਿਉਂਕਿ ਸਮਾਂ ਜਿੱਦਾਂ ਕਹਿੰਦੇ ਕਿ ਸਮੇਂ ਦੀ ਗੱਲ ਜਿਹੜੀ ਹੈ ਸਮੇਂ ਦੇ ਲਿਹਾਜ਼ ਨਾਲ ਕਰਨੀ ਚਾਹੀਦੀ ਹਮੇਸ਼ਾ ਹੀ ਆਪਾਂ ਕਹਿੰਦੇ ਹਾਂ
0: ਜੀ
1: ਬਿਲ ਵਕਤ ਤਾਂ ਭੋਜਨ ਵੀ ਚੰਗਾ ਨਹੀਂ ਲੱਗਦਾ
0: ਸਹੀ
1: ਗੱਲ ਤਾਂ ਬਹੁਤ ਦੂਰ ਦੀ ਗੱਲ ਹੈ
0: ਬਿਲਕੁਲ
1: ਸਮਾਂ ਜ਼ਿਮੀਦਾਰੀ ਦੇ ਵਿੱਚ ਝੋਨੇ ਦੀ ਫਸਲ ਦੀ ਜਦੋਂ ਆਪਾਂ ਵਿਉਂਤਬੰਦੀ ਦੀ ਲੁਆਈ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਜਿਹੜੀ ਅਸੀਂ ਕਰਨੀਆਂ ਹੈ
0: ਠੀਕ ਹੈ ਜੀ
1: ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਜਿਹੜੀ ਅਸੀਂ ਬਿਲਕੁਲ ਨਹੀਂ ਕਰਨੀਆਂ ਹੈ
0: ਬਿਲਕੁਲ ਜੀ
1: ਕਿਉਂਕਿ ਝੋਨਾ ਆਪਾਂ ਸਾਰੇ ਜਾਣਦੇ ਹਾਂ ਬਲ ਸਾਹਿਬ ਕਿ ਆਪਣੀ ਮੁੱਖ ਫਸਲ ਹੈ
0: ਹਾਂਜੀ
1: ਹੈ ਕਿ ਨਹੀਂ ਤੇ ਇਹਦੀ ਵਿਉਂਤਬੰਦੀ ਤੋਂ ਲੈ ਕੇ ਇਹਦੇ ਨੇਪਰੇ ਚੜ੍ਹਨ ਤੱਕ ਬਹੁਤ ਧਿਆਨ ਰੱਖਣਾ ਪੈਂਦਾ ਪਾਣੀ ਦੀ ਫਸਲ ਹੈ
0: ਜੀ
1: ਤੇ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਹੈ ਜਿਨ੍ਹਾਂ ਤੋਂ ਆਪਾਂ ਨੇ ਧਿਆਨ ਦੇ ਵਿੱਚ ਰੱਖਣੀਆਂ ਹੈ
0: ਹਾਂਜੀ
1: ਆਪਣੇ ਨਾਲ ਨੇ ਡਾਕਟਰ ਸੂਰਜ ਸਿੰਘ ਵਾਲੀਆ
0: ਠੀਕ ਹੈ ਜੀ
1: ਸਟੂਡੀਓ ਦੇ ਵਿੱਚ ਨੇ ਤੇ ਇਹਨਾਂ ਡਾਕਟਰ ਸਾਹਿਬ ਨੂੰ ਆਪਾਂ ਜੀਆ ਕਹਿੰਦੇ ਡਾਕਟਰ ਸਾਹਿਬ ਜੀਆ ਤੁਹਾਨੂੰ ਤੇ ਅੱਜ ਦਾ ਵਿਸ਼ਾ ਜਿਹੜਾ ਹੈ ਝੋਨੇ ਦੀ ਲੁਆਈ ਦੇ ਬਾਬਤ ਹੀ ਹੈ ਕਿ ਕਿਹੜੀਆਂ ਕਿਹੜੀਆਂ ਕਿਸਮਾਂ ਬੀਜਣੀਆਂ ਹੈ ਕੀ ਢੰਗ ਹੈ ਕੀ ਤਰੀਕਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਸਾਰੀਆਂ ਗੱਲਾਂ ਬਾਤਾਂ ਇਹ ਤੋਂ ਇਲਾਵਾ ਸੱਜਣ ਵੀ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੈ ਡਾਕਟਰ ਸਾਹਿਬ ਪਹਿਲੀ ਗੱਲ ਤਾਂ ਇਹੀ ਆ ਜਾਂਦੀ ਹੈ ਕਿ ਦੇਖੋ ਵੱਡੇ ਆਪਾਂ ਕਹਿੰਦੇ ਕਿ ਆਧਾਰ ਹੈ ਕਿਸਮ
0: ਜੀ
1: ਜਿਹੜੀਆਂ ਵੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿਉਂਕਿ ਫਿਰ ਸਿਫਾਰਿਸ਼ ਦਾ ਕਿਸਮਾਂ ਕੀਤੀਆਂ ਬਹੁਤ ਸਾਰੀਆਂ ਪਰ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ ਇਲਾਕੇ ਦੇ ਹਿਸਾਬ ਨਾਲ ਵੀ ਥੋੜਾ ਜਿਹਾ ਜਿੱਦਾਂ ਆਪਾਂ ਕਹਿੰਦੇ ਕਿ ਪੌਣ ਪਾਣੀ ਦੇ ਲਿਹਾਜ਼ ਨਾਲ ਬੜੀਆਂ ਚੀਜ਼ਾਂ ਬਦਲ ਜਾਂਦੀਆਂ ਨੇ ਕਿਸਮਾਂ ਦੇ ਬਾਬਤ ਅਸੀਂ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਜੇ ਆਪਾਂ ਇਲਾਕਾਈ ਦੇ ਹਿਸਾਬ ਨਾਲ ਗੱਲ ਕਰੀਏ ਕਿਹੜੀਆਂ ਕਿਹੜੀਆਂ ਕਿਸਮਾਂ ਹੈ ਜਿਨ੍ਹਾਂ ਨੂੰ ਸਿਫਾਰਿਸ਼ ਕੀਤਾ ਜਾਂਦਾ ਹੈ
2: ਜੀ ਇਹ ਬੜਾ ਹੀ ਤੁਸੀਂ ਪ੍ਰਮੁੱਖ ਸਵਾਲ ਪੁੱਛਿਆ ਜਿੱਦਾਂ ਪੰਜਾਬ ਦੇ ਵਿੱਚ ਜਿਹੜਾ ਹੁਣ ਆਪਾਂ ਕਹੀਏ ਵੀ ਝੋਨਾ ਇੱਕ ਪ੍ਰਮੁੱਖ ਫਸਲ ਆ ਸਾਡੀ ਸਾਉਣੀ ਦੀ ਤੇ ਇਹਦੇ ਵਿੱਚ ਜਿਹੜੀਆਂ ਕਿਸਮਾਂ ਨੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਈਆਂ ਉਹਦੇ ਚ PR 113 ਕਿਸਮਾਂ PR 114 ਕਿਸਮਾਂ ਇਸ ਤੋਂ ਇਲਾਵਾ ਫਿਰ PR 121 PR 122 PR 123 PR 126 ਤੋਂ ਲੈ ਕੇ PR 133 ਤੱਕ ਕਿਸਮਾਂ ਨੇ 127, 128, 29, 30, 31, 32, 33 ਜਿਹੜੀ PR 133 ਕਿਸਮਾਂ ਇਹ ਸਾਡੀ ਯੂਨੀਵਰਸਿਟੀ ਵੱਲੋਂ ਨਵੀਂ ਸਿਫਾਰਿਸ਼ ਕੀਤੀ ਕਿਸਮਾਂ ਤੇ ਇੱਕ HKR 47 ਕਿਸਮ ਦੀ ਵੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਜੇ ਆਪਾਂ ਦੇਖੀਏ ਵੀ ਇਹਨਾਂ ਦੇ ਵਿੱਚੋਂ ਜ਼ਿਮੀਦਾਰਾਂ ਨੂੰ ਆਪਣੇ ਹਿਸਾਬ ਦੇ ਨਾਲ ਜਿਹੜੀ ਕਿਸਮ ਦੀ ਚੋਣ ਕਰਨੀ ਚਾਹੀਦੀ ਆ ਜਿਹੜੀ PR 126 ਕਿਸਮ ਆ ਇਹ ਘੱਟ ਟਾਈਮ ਲਾਈਨ ਵਾਲੀ ਕਿਸਮ ਆ ਇਹ ਪਾਣੀ ਵੀ ਘੱਟ ਲੈਂਦੀ ਆ ਨਾਲ ਦੀ ਨਾਲ ਹੀ ਆਪਾਂ ਨੂੰ ਜਿਹੜੀ ਪਰਾਲੀ ਦੀ ਸਮੱਸਿਆ ਇਹਦਾ ਜਿਹੜਾ ਕੱਦ ਆ ਉਹ ਵੀ ਛੋਟਾ ਤੇ ਸਾਨੂੰ PR 126 ਨੂੰ ਤਰਜੀਹ ਦੇਣੀ ਚਾਹੀਦੀ ਆ ਜੇ ਆਪਾਂ ਦੇਖੀਏ ਪਾਣੀ ਵਾਸਤੇ ਫਿਰ ਆਪਾਂ ਦੇਖੀਏ ਵੀ ਇਹਦੇ ਚ ਪਰਾਲੀ ਘੱਟ ਹੋਊਗੀ ਝਾੜ ਲੇਕਿਨ ਇਹਦਾ ਅੱਛਾ
1: ਅੱਛਾ ਡਾਕਟਰ ਸਾਹਿਬ ਇੱਕ ਗੱਲ ਹੋਰ ਬੜੀ ਅਹਿਮ ਆ ਜਾਂਦੀ ਹੈ ਕਿ ਤੁਹਾਡੇ ਵੱਲੋਂ ਵੀ ਔਰ ਸਰਕਾਰਾਂ ਵੱਲੋਂ ਵੀ ਇਮਾਰਤਾਂ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ ਕਿ ਝੋਨੇ ਦੀ ਆਪਾਂ ਸਿੱਧੀ ਲੁਆਈ ਕਰੀਏ ਕਿਉਂਕਿ ਉਹਦੇ ਨਾਲ ਬਹੁਤ ਸਾਰੀ ਚੀਜ਼ਾਂ ਦੀ ਸਾਡੀ ਖਰਚੇ ਦੀ ਬੱਚਤ ਹੁੰਦੀ ਹੈ ਵਾਤਾਵਰਨ ਦੀ ਪਾਣੀ ਦੀ ਕਈ ਤਰ੍ਹਾਂ ਦੀ ਬੱਚਤ ਸਾਡੇ ਸਾਹਮਣੇ ਆਉਂਦੀ ਹੈ
0: ਬਿਲਕੁਲ
1: ਕੀ ਜਦੋਂ ਆਪਾਂ DSR ਚ ਜਾਂਦੇ ਹਾਂ ਉਦੋਂ ਕਿਸਮ ਦੀ ਕੋਈ ਖਾਸ ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿ ਕੋਈ ਵੀ ਕਿਸਮ ਦੀ ਆਪਾਂ ਚੋਣ ਕਰ ਸਕਦੇ
2: ਹਾਂ ਬਿਲਕੁਲ ਜਿਹੜਾ ਸਿੱਧੇ ਝੋਨੇ ਦੀ ਬਿਜਾਈ ਆ ਉਹਦੇ ਲਈ ਅਸੀਂ ਜਿਹੜੀਆਂ ਦਰਮਿਆਨੀਆਂ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਜਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਜਿਹਦੇ ਚ ਜਿਸ ਤਰ੍ਹਾਂ PR 126 ਕਿਸਮ ਆ ਉਹ ਬਹੁਤ ਵਧੀਆ ਫਿੱਟ ਹੁੰਦੀ ਆ ਬਹੁਤ ਵਧੀਆ ਹੋ ਜਾਂਦੀ ਆ ਪਾਣੀ ਦੀ ਬੱਚਤ ਵੀ ਹੁੰਦੀ ਆ ਲੇਬਰ ਦੀ ਬੱਚਤ ਵੀ ਹੁੰਦੀ ਆ ਝਾੜ ਵੀ ਸਾਡਾ ਤਕਰੀਬਨ ਸਾਡਾ ਬਰਾਬਰ ਹੀ ਆਉਂਦਾ
1: ਇੱਕ ਸੱਜਣ ਜੁੜਿਆ ਟੈਲੀਫੋਨ ਤੇ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਜੀ
1: ਕੌਣ ਸਾਹਿਬ ਬੋਲਦੇ ਹੋ ਕਿੱਥੋਂ ਬੋਲਦੇ ਹੋ
3: ਮੈਂ ਗਿਆਨ ਸਿੰਘ ਬੋਲਦਾ ਮੈਂ ਕੋਠੇ ਦਬੜੀ ਖੰਨੋ ਤੋਂ ਜੀ
1: ਕੀ ਸਵਾਲ ਹੈ
2: ਸਿਫਾਰਿਸ਼ ਕੀਤੀ ਹੋਈ ਕਿਸਮਾਂ PR 126
1: ਇਹ ਲਾਓ ਧੰਨ ਧੰਨ ਹੋ ਜਾਓ ਜੇ ਸਿੱਧੀ ਵੀ ਤਾਂ ਵੀ ਠੀਕ ਹੈ ਹਾਂ ਪਰਾਲ ਵਾਲੇ ਪਾਸੇ ਵੀ ਤੁਹਾਨੂੰ ਕਿਹਾ ਨਾ ਪਰਾਲ ਵੀ ਘੱਟ ਬਣਦਾ ਬਹੁਤ ਬਹੁਤ ਸ਼ੁਕਰੀਆ ਟੈਲੀਫੋਨ ਕਰਨ ਲਈ ਹੋਰ ਵੀ ਸੱਜਣ ਸਾਡੇ ਨਾਲ ਜੁੜ ਸਕਦੇ ਆ ਸਾਡਾ ਟੈਲੀਫੋਨ ਨੰਬਰ ਹੈ 23 42 173 01 8 ਲਾ ਕੇ ਡਾਕਟਰ ਸਾਹਿਬ ਆਪਾਂ ਜ਼ਿਕਰ ਕਰ ਰਹੇ ਸੀ ਕਿ ਕਿਸਮਾਂ ਜਿਹੜੀਆਂ ਹੈ ਜਿਹੜਾ ਤੁਸੀਂ ਕਿਹਾ ਵੀ 126 ਕਿਸਮ ਹੈ ਤੇ ਉਹ ਨੂੰ ਤਰਜੀਹ ਦੇਣੀ ਚਾਹੀਦੀ ਖਾਸ ਕਰਕੇ ਜਦੋਂ ਆਪਾਂ ਸਿੱਧੀ ਬਿਜਾਈ ਦੀ ਤੁਸੀਂ ਜ਼ਿਕਰ ਕੀਤਾ ਅੱਛਾ ਹੁਣ ਸਿੱਧੀ ਬਿਜਾਈ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਬਹੁਤ ਸਾਰੇ ਜ਼ਿਮੀਦਾਰਾਂ ਦਾ ਅਲੱਗ ਅਲੱਗ ਜਿੰਨਾ ਕਹਿੰਦੇ ਹਾਂ ਕਿ ਮਤ ਹੈ, ਕਿਉਂਕਿ ਪਹਿਲੀ ਫਸਲ ਕਿਹੜੀ ਬੀਜੀ ਹੈ, ਖੇਤ ਦੇ ਵਿੱਚ ਬੱਦਲ ਕਿੱਦੇ ਕਿਸ ਲਿਹਾਜ਼ ਦੇ ਨਾਲ ਹੈ, ਇਹਦੀ ਕਾਮਯਾਬੀ ਜਿਹੜੀ ਹੈ ਦੋ ਤਿੰਨ ਚੀਜ਼ਾਂ ਤੇ ਖੜੀ ਹੈ ਜਦੋਂ ਆਪਾਂ ਡੀ ਐਸ ਚਾਰ ਜਾਂਦੇ।
4: ਬਿਲਕੁਲ ਬਿਲਕੁਲ,
1: ਕਿਹੜੀ ਗੱਲ ਦੀ ਸਿਫਾਰਿਸ਼, ਖਾਸ ਕਿਹੜੀ ਚੀਜ਼ ਤੇ ਆਪਾਂ ਜ਼ੋਰ ਦੇਣਾ ਚਾਹਾਂਗੇ ਜਿਹਦੇ ਨਾਲ ਡੀ ਐਸ ਆਰ ਦੇ ਵਿੱਚ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
4: ਬਿਲਕੁਲ,
2: ਜਿਹੜਾ ਜਦੋਂ ਝੋਨੇ ਦੀ ਆਪਾਂ ਸਿੱਧੀ ਬਿਜਾਈ ਕਰਦੇ ਹਾਂ ਇਹਦੇ ਵਿੱਚ ਸਾਨੂੰ ਇਹ ਦੇਖਣਾ ਚਾਹੀਦਾ ਵੀ ਜਿਹੜਾ ਸਾਡਾ ਖੇਤ ਆ ਉਹ ਸਾਡਾ ਹਲਕਾ ਨਾ ਹੋਵੇ, ਸਾਡਾ ਰੇਤਲੀ ਮਿੱਟੀ ਵਾਲਾ ਨਾ ਹੋਵੇ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਸਿੱਧੀ ਬਿਜਾਈ ਬਹੁਤ ਵਧੀਆ ਕਾਮਯਾਬ ਆ। ਜਿਸ ਤਰ੍ਹਾਂ ਆਪਾਂ ਦੇਖੀਏ ਵੀ ਜਿਹੜਾ ਮੁਕਤਸਰ ਦਾ ਇਲਾਕਾ ਉੱਥੇ ਸਿੱਧੀ ਬਿਜਾਈ ਦੇ ਅਧੀਨ ਕਾਫੀ ਏਰੀਆ, ਤੇ ਇਹਦੇ ਵਿੱਚ ਇਹ ਵੀ ਆ ਵੀ ਜਦੋਂ ਅਸੀਂ ਹਲਕੀਆਂ ਜ਼ਮੀਨਾਂ ਚ ਰੇਤਲੀਆਂ ਜ਼ਮੀਨਾਂ ਚ ਇਹਦੀ ਕਾਸ਼ਤ ਕਰਦੇ ਹਾਂ ਤੇ ਉਹਦੀ ਸਾਨੂੰ ਲੋਹੇ ਦੀ ਘਾਟ ਆ ਜਾਂਦੀ ਹੈ। ਨੰਬਰ ਦੋ ਦੇ ਉੱਪਰ ਸਾਨੂੰ ਲੇਜ਼ਰ ਲੈਂਡ ਲੈਵਲਿੰਗ ਕਰਨੀ ਚਾਹੀਦੀ ਹੈ, ਖੇਤ ਸਾਡਾ ਬਿਲਕੁਲ ਪੱਧਰਾ ਹੋਣਾ ਚਾਹੀਦਾ, ਬਾਕੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਸਾਡਾ ਜਿਹੜਾ ਇਹਦੇ ਚ ਅਸੀਂ ਬੀਜ ਦੀ ਮਾਤਰਾ ਉਹ ਵੀ ਸਾਡੀ ਤਕਰੀਬਨ ਉਨੀ ਕੀ ਹੈ ਜਿੰਨਾ ਕਿ ਅਸੀਂ 8 ਤੋਂ 10 ਕਿਲੋ 1 ਕਿੱਲੇ ਦੀ ਹੈ। ਬਾਕੀ ਇਹਦੇ ਚ ਇੱਕ ਦੋ ਗੱਲਾਂ ਅਸੀਂ ਧਿਆਨ ਇਹ ਦੇਣਾ ਕਿ ਅਸੀਂ ਜਦੋਂ ਸਿੱਧੀ ਬਿਜਾਈ ਕੀਤੀ ਆ ਉਹਦੇ ਅਸੀਂ ਨਾਲ ਦੀ ਨਾਲ ਹੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਅਸੀਂ ਜਿਹੜੀ ਨਦੀਨ ਨਾਸ਼ਕ ਅਸੀਂ ਦਵਾਈ ਦੀ ਸਪਰੇ ਕਰਨੀ ਆ, ਪ੍ਰੀ ਐਮਰਜੈਂਸ ਜਿਹੜੀ ਉੱਗਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਪਹਿਲਾਂ ਅਸੀਂ ਸਪਰੇ ਕਰਨੀ ਆ, ਜਿਹਦੇ ਚ ਅਸੀਂ ਸਟੋਂਪ ਦੀ ਸਪਰੇ ਕਰ ਲਈਏ। ਇਸ ਤੋਂ ਬਾਅਦ ਅਸੀਂ 20-25 ਦਿਨਾਂ ਬਾਅਦ ਅਸੀਂ ਦੁਬਾਰਾ ਫੇਰ ਅਸੀਂ ਨਦੀਨ ਨਾਸ਼ਕ ਦੀ ਸਪਰੇ ਕਰਨੀ ਆ, ਜਿਹਦੇ ਚ ਬਿਸਪਰੀ ਪੈਕ ਦੀਆਂ ਕਾਫੀ ਸਾਰੀਆਂ ਦਵਾਈਆਂ ਨੇ, ਮੋਮੀਗੋਲਡ ਦਵਾਈ ਆ, ਕਾਫੀ ਦਵਾਈਆਂ ਨੇ, ਉਹ ਅਸੀਂ ਸਪਰੇ ਕਰਨੀ ਆ। ਇਹਦੇ ਨਾਲ ਸਾਡਾ ਜਿਹੜਾ ਨਦੀਨ ਆ ਉਹ ਸਾਡਾ ਕਾਫੀ ਸਾਡਾ ਕਾਬੂ ਹੇਠ ਆ ਜਾਂਦਾ। ਬਾਕੀ ਜਿਹੜਾ ਪਾਣੀ ਆ, ਪਾਣੀ ਦੇ ਵਿੱਚ ਬਚਤ ਹੁੰਦੀ ਆ, ਪਾਣੀ ਦੀ ਸਾਡੀ 10 ਤੋਂ ਲੈ ਕੇ 20% ਤੱਕ ਸਾਡੀ ਬਚਤ ਹੁੰਦੀ ਆ। ਤੇ ਨਾਲ ਦੀ ਨਾਲ ਅਸੀਂ ਇਹ ਵੀ ਦੇਖੀਏ ਵੀ ਜਿਹੜੀਆਂ ਸਾਡੀਆਂ ਗ੍ਰੀਨ ਹਾਊਸ ਗੈਸਿਸ ਨੇ ਉਹ ਵੀ ਜਦੋਂ ਅਸੀਂ ਸਿੱਧੀ ਝੋਨੇ ਦੀ ਬਿਜਾਈ ਕਰਦੇ ਹਾਂ ਉਹ ਵੀ ਸਾਡੀਆਂ ਘੱਟ ਨਿਕਲਦੀਆਂ ਨੇ। ਸੋ ਇਹ ਵੀ ਆਪਾਂ ਕਹੀਏ ਵੀ ਵਾਤਾਵਰਨ ਨੂੰ ਵੀ ਇਹ ਦੂਜੇ ਟ੍ਰਾਂਸਪਲਾਂਟਡ ਦੇ ਮੁਕਾਬਲੇ ਸਾਨੂੰ ਇਹ ਚੰਗਾ ਵਾ।
1: ਇੱਕ ਸੱਜਣ ਜੁੜੇ ਆ ਡਾਕਟਰ ਸਾਹਿਬ, ਇਹਨਾਂ ਨੂੰ ਸੁਣ ਲੈਂਦੇ। ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਜੀ ਚੰਦਰਾਂ ਜੀ,
1: ਕੀ ਹਾਲ ਚਾਲ ਹੈ, ਕਿੱਥੋਂ ਬੋਲਦੇ ਹੋ?
5: ਪਟਿਆਲੇ ਤੋਂ ਬੋਲਦੇ।
1: ਕੀ ਨਾਮ ਤੁਹਾਡਾ?
5: ਪਰਮਜੀਤ ਸਿੰਘ।
1: ਕੀ ਪੁੱਛਣਾ ਚਾਹੁੰਦੇ ਹੋ?
5: 1509 ਬਾਰੇ ਪੁੱਛਣਾ ਜੀ, ਇਹ ਕਿਸਮ ਸਹੀ ਹੈ ਜੀ ਲਾ ਲਈਏ ਜੇ ਡਾਕਟਰ ਸਾਹਿਬ ਨੂੰ ਪੁੱਛਣਾ ਜੀ?
1: ਪੁੱਛਣਾ ਜੀ, ਹਾਂ ਬਿਲਕੁਲ ਲਾ ਸਕਦੇ ਹਾਂ ਜੀ ਅਸੀਂ।
5: ਟਾਈਮ ਦੱਸਿਓ ਜੀ, ਕਦੋਂ ਬੁਲਾਉਣੀ ਚਾਹੀਦੀ ਹੈ ਜੀ?
2: ਇਹ ਅਸੀਂ ਇਹ ਜਿਸ ਤਰ੍ਹਾਂ ਬਾਸਮਤੀ ਆ ਇਹਨੂੰ ਅਸੀਂ ਇਹ ਤੁਸੀਂ ਸਿੱਧੀ ਬਿਜਾਈ ਕਰਨੀ ਆ ਕਿ ਤੁਸੀਂ ਉਹਨੂੰ ਟ੍ਰਾਂਸਪਲਾਂਟ ਕਰਨਾ?
5: ਅਸੀਂ ਜੀ ਉਹ ਬਹੁਤ ਦੂਜੀ ਬੀਜੀ ਹੈ ਜੀ, ਬੈਡਾਂ ਤੇ ਮਸ਼ੀਨ ਨਾਲ ਲਾਉਣੀ ਹੈ ਜੀ।
2: ਅੱਛਾ ਠੀਕ ਆ, ਹਾਂ ਤੁਸੀਂ ਫਿਰ ਇਹਨੂੰ ਤੁਸੀਂ ਜੁਲਾਈ ਦੇ ਸ਼ੁਰੂ ਚ ਲਾਇਓ।
5: ਅੱਛਾ ਜੀ,
2: ਸਿਫਾਰਿਸ਼ ਕੀਤੀ ਹੋਈ ਆ ਜਦੋਂ ਤੁਸੀਂ ਇਹਨੂੰ ਬਿਜਾਈ ਕਰਨੀ ਆ, ਪੇਰੇ ਲਾਉਣੀ ਆ, ਉਦੋਂ ਤੁਸੀਂ ਇਹਨੂੰ ਇਹਦੇ ਨਾਲ ਸੋਧ ਕੇ ਬੀਜਣਾ, ਫਿਰ ਜਦੋਂ ਤੁਸੀਂ ਪੇਰੇ ਪੱਟ ਕੇ ਖੇਤ ਚ ਲਾਉਣੀ ਆ ਉਦੋਂ ਫਿਰ ਤੁਸੀਂ ਇਹਦੇ ਚ ਇਹਦੀਆਂ ਜੜਾਂ ਨੇ ਜਿਹੜੀਆਂ ਟਾਈਕੋਡਰਮਾ ਚ ਡਬੋ ਕੇ ਫਿਰ ਤੁਸੀਂ ਲਾਉਣੀਆਂ ਨੇ ਜੀ।
1: ਝੋਨੇ ਦੀ ਪਨੀਰੀ ਜਿਹੜੀ ਹੈ ਝੋਨੇ ਦੀ ਫਸਲ ਦਾ ਆਧਾਰ ਹੈ ਆਪਾਂ ਸਾਰੇ ਜਾਣਦੇ ਹਾਂ ਨਾ ਕਿ ਪਨੀਰੀ ਨਰੋਈ ਔਰ ਸਹੀ ਉਮਰ ਦੀ ਪਨੀਰੀ ਜੇ ਆਪਾਂ ਖੇਤ ਦੇ ਵਿੱਚ ਲਾਵਾਂਗੇ ਤੇ ਰੰਗ ਰੂਪ ਫਸਲ ਦਾ ਹੋਰ ਤਰ੍ਹਾਂ ਦਾ ਹੁੰਦਾ।
4: ਬਿਲਕੁਲ ਸਹੀ,
1: ਇਹ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਪੁਟਾਈ ਜਦੋਂ ਆਪਾਂ ਝੋਨੇ ਦੀ ਪਨੀਰੀ ਕਰਦੇ ਹਾਂ ਉਦੋਂ ਕਿੱਦਾਂ ਦੇ ਹਾਲਾਤ ਹੋਣੇ ਚਾਹੀਦੇ ਸਾਡੇ ਜਿਹੜੀ ਝੋਨੇ ਦੀ ਪਨੀਰੀ ਦੀ ਖੇਤ ਹੈ, ਤੇ ਜਦੋਂ ਆਪਾਂ ਖੇਤ ਦੇ ਵਿੱਚ ਲਾਉਣੀ ਹੈ ਪੁੱਟ ਕੇ ਲਾਉਣ ਤੋਂ ਪਹਿਲਾਂ ਉਹਦਾ ਟੀਕਾ ਲਾਉਣਾ ਹੈ, ਕੀ ਆਪਾਂ ਨੇ ਜਿਹੜਾ ਟ੍ਰੀਟਮੈਂਟ ਕਰਨਾ ਹੈ ਉਹ ਕੀ ਗੱਲਾਂ ਧਿਆਨ ਚ ਰੱਖਣੀ?
2: ਇਹ ਕਿਸ ਤਰ੍ਹਾਂ ਵਾ ਵੀ ਜਦੋਂ ਅਸੀਂ ਝੋਨੇ ਦੀ ਪਨੀਰੀ ਅਸੀਂ ਖੇਤ ਦੇ ਵਿੱਚ ਲਾਉਣੀ ਆ, ਅਸੀਂ ਆਪਾਂ ਇੱਕ ਦੇਖੀਏ ਵੀ ਅਸੀਂ ਵੱਧ ਤੋਂ ਵੱਧ ਟਾਈਮ ਕਦੋਂ ਤੱਕ ਲਾ ਸਕਦੇ ਹਾਂ? ਜਿੱਦਾਂ ਅਸੀਂ 10 ਜੁਲਾਈ ਤੱਕ ਅਸੀਂ ਜਿਹੜੀ ਝੋਨੇ ਦੀ ਪਨੀਰੀ ਖੇਤ ਚ ਲਾਵਾਂਗੇ, ਜਦੋਂ ਅਸੀਂ PR 126 ਕਿਸਮ ਦੀ ਗੱਲ ਕਰਦੇ ਹਾਂ ਤੇ ਇਹਨੂੰ ਅਸੀਂ 15 ਜੁਲਾਈ ਤੱਕ ਅਸੀਂ ਇਹਨੂੰ ਖੇਤ ਦੇ ਵਿੱਚ ਲਾ ਸਕਦੇ ਹਾਂ। ਤੇ ਇਹਦੇ ਚ ਜਦੋਂ ਅਸੀਂ ਇਹਨੂੰ ਪਨੀਰੀ ਨੂੰ ਖੇਤ ਦੇ ਵਿੱਚ ਲਾਉਣਾ, ਉਸ ਤੋਂ ਪਹਿਲਾਂ ਅਸੀਂ ਇੱਕ ਜਵਾਨੂਆਂ ਦਾ ਟੀਕਾ ਲਾ ਸਕਦੇ ਹਾਂ ਜਿਹਦੇ ਚ ਐਜ਼ੋਸਪਰਮ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤਾ ਹੋਇਆ ਐਜ਼ੋਸਪਰਮ ਦਾ ਟੀਕਾ। ਇਹਨੂੰ ਅਸੀਂ ਜਦੋਂ ਪਨੀਰੀ ਅਸੀਂ ਖੇਤ ਚੋਂ ਪੁੱਟ ਲਈ ਤੇ ਅੱਧਾ ਕਿਲੋ ਦਾ ਜਿਹੜਾ ਪੈਕਟ ਆ 63 ਰੁਪਏ ਦਾ ਆਉਂਦਾ ਜੀ ਸਾਰਾ, ਇਹ ਯੂਨੀਵਰਸਿਟੀ ਦੇ ਵਿੱਚੋਂ ਸਾਨੂੰ ਮਿਲ ਜਾਂਦਾ, 1 ਨੰਬਰ ਗੇਟ ਤੋਂ ਮਿਲ ਜਾਂਦਾ, ਸਾਰੇ KVQ ਤੋਂ ਮਿਲ ਜਾਂਦਾ। ਤੇ ਅੱਧਾ ਕਿਲੋ ਦਾ ਜਿਹੜਾ ਇਹ ਪੈਕਟ ਆ ਇਹਨੂੰ ਤੁਸੀਂ 100 ਲੀਟਰ ਪਾਣੀ ਦੇ ਵਿੱਚ ਇਹਨੂੰ ਮਿਲਾ ਕੇ ਤੇ ਜਿਹੜੀ ਪਨੀਰੀ ਹੈ ਤਕਰੀਬਨ 1.5 ਘੰਟਾ ਇਹਦੇ ਚ ਡਬੋ ਕੇ ਫਿਰ ਅਸੀਂ ਖੇਤ ਦੇ ਵਿੱਚ ਲਾਉਣੀ ਆ।
1: ਉੱਚੀ ਜਗ੍ਹਾ ਡਬੋ ਦੀ ਆਪਾਂ?
2: ਜੀ ਜੀ ਜੀ ਜੀ। ਉਸ ਫਿਰ ਅਸੀਂ ਖੇਤ ਦੇ ਵਿੱਚ ਅਸੀਂ ਲਾਵਾਂਗੇ। ਇਹਦੇ ਨਾਲ ਜਵਾਨ ਨੂੰ ਜਿਹੜੀ ਟੀਕਾ, ਇਹਦੇ ਨਾਲ ਸਾਡੀ ਜਿਹੜੀ ਫਸਲ ਦੀ ਸਾਡੀ ਜਿਹੜੀ ਸਿਹਤ ਆ ਉਹ ਵੀ ਅੱਛੀ ਰਹਿੰਦੀ ਆ, ਨਾਲ ਦੀ ਨਾਲ ਇਹ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹਨੂੰ ਉਹਦੇ ਵਿੱਚੋਂ ਸਾਨੂੰ ਕਈ ਜਿਹੜੇ ਤੱਤ ਨੇ ਉਹਨਾਂ ਨੂੰ ਪ੍ਰਾਪਤ ਕਰਾਉਣ ਦੇ ਵਿੱਚ ਸਾਡੀ ਕਾਫ਼ੀ ਮਦਦ ਕਰਦਾ।
1: ਅੱਛਾ ਡਾਕਟਰ ਸਾਹਿਬ, ਇੱਕ ਜਦੋਂ ਪਨੀਰੀ ਦਾ ਅਸੀਂ ਕਾਸ਼ਤ ਕਰਦੇ ਹਾਂ, ਆਮ ਤੌਰ ਤੇ ਜਿਹੜਾ ਜ਼ਿਮੀਂਦਾਰ ਤਾਂ ਦੇਖੋ ਸਿਰ ਤੇ ਖੜ ਕੇ ਲਾਉਂਦਾ ਹੈਗਾ, ਦੋ ਦੋ ਬੂਟੇ ਕੱਢੋ ਇੱਕ ਜਗ੍ਹਾ ਦੇ ਉੱਤੇ।

0: ਸੰਘਣੀ ਕਰਕੇ ਲਾ। ਇਹ ਜਿਹੜੀ ਮਿੱਥ ਹੈ ਵੀ ਇੱਕ ਦੋ ਥਾਂ ਦੇ ਇੱਕ ਦੋ ਬੂਟੇ ਲਾਉਣੇ ਆ ਜਾਂ ਸੰਘਣੀ ਕਰਕੇ ਲਾਉਣਾ ਹੈ, ਇਹ ਸਹੀ ਹੈ ਜਾਂ ਸਹੀ ਮਿੱਥ ਪਨੀਰੀ ਲਾਉਣੀ ਸਹੀ ਹੈ?
1: ਬਿਲਕੁਲ ਸਹੀ ਗੱਲ ਹੈ ਜੀ, ਇਹ ਸਾਡੇ ਜਿਹੜੇ ਬੂਟੇ ਆ ਇਹਨਾਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਵੱਲੋਂ ਵੀ ਕਾਫੀ ਜ਼ੋਰ ਦਿੱਤਾ ਜਾਂਦਾ ਵੀ 33 ਬੂਟੇ ਇੱਕ ਵਰਗ ਮੀਟਰ ਦੇ ਵਿੱਚ ਲਾਏ ਜਾਣ, ਜਿਹੜੇ ਕਿ ਅਸੀਂ 20 ਸੈਂਟੀਮੀਟਰ ਬਾਏ 15 ਸੈਂਟੀਮੀਟਰ ਨਾਲ ਇਹ ਸਾਡੇ ਪੂਰੇ 33 ਹੋ ਜਾਂਦੇ ਆ। ਤੇ ਕਿਉਂਕਿ ਅਸੀਂ ਜਿਹੜਾ ਝੋਨਾ ਇਹ ਅਸੀਂ ਪ੍ਰਵਾਸੀ ਮਜ਼ਦੂਰਾਂ ਤੋਂ ਲਵਾਉਂਦੇ ਹਾਂ ਵੀ ਉਹ ਵੀ ਫਿਰ ਬੜੀ ਮਸ਼ੀਨ ਵਾਂਗੂ ਤਾਂ ਹੱਥ ਚੱਲਦਾ, ਤੇ ਆਪਾਂ ਨੂੰ ਬਿਲਕੁਲ ਉਹਨਾਂ ਨੂੰ ਪੂਰਾ ਜ਼ੋਰ ਦੇ ਕੇ ਉਹਨਾਂ ਨੂੰ ਥੋੜੇ ਬਹੁਤੇ ਪੈਸੇ ਵੱਧ ਦੇ ਕੇ ਜਿਹੜੀ ਇਹਨਾਂ ਦੀ ਸੰਖਿਆ ਸਾਡੀ ਉਹ ਪੂਰੀ ਕਰਾਉਣੀ ਚਾਹੀਦੀ ਹੈ। ਜਦੋਂ ਅਸੀਂ ਪਛੇਤੀ ਵੱਲ ਜਾਂਦੇ ਹਾਂ ਫਿਰ ਜੇ ਅਸੀਂ 15x15 ਤੇ ਵੀ ਲਾ ਦਈਏ ਤੇ ਫਿਰ ਵੀ ਸਾਡਾ ਜਿਹੜਾ ਝਾੜ ਉਹ ਜ਼ਿਆਦਾ ਨਿਕਲਦਾ, ਪਰ ਜਿਹੜੀ PR 126 ਕਿਸਮ ਦੀ ਆਪਾਂ ਗੱਲ ਕਰਦੇ ਸੀ ਉਹ 33 ਬੂਟਿਆਂ ਨਾਲ ਹੀ ਝਾੜ ਵੀ ਚੰਗਾ ਦੇ ਜਾਂਦੀ ਆ, ਭਾਵੇਂ ਪਛੇਤੀ ਵੀ ਲਾਉਣੀ ਹੋਵੇ ਤੇ ਉਹਦੇ 33 ਬੂਟੇ ਸਾਡੇ ਬੜੇ ਆ। ਜਿਹੜੇ 20 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਫਾਸਲਾ, ਬੂਟੇ ਦਾ ਬੂਟੇ ਦਾ ਤਕਰੀਬਨ ਸਾਡਾ 15 ਸੈਂਟੀਮੀਟਰ।
0: ਅੱਛਾ ਇੱਕ ਗੱਲ ਹੋਰ ਹੈ, ਦੇਖੋ ਇੱਕ ਤਾਂ ਕੋਈ ਸਿੱਧੀ ਲਵਾਈ ਜਿਹੜੀ ਆਪਾਂ DSR ਦੀ ਗੱਲ ਕਰਦੇ ਹਾਂ, ਦੂਜਾ ਆਪਾਂ ਪਨੀਰੀ ਰਾਹੀਂ, ਇਹਨਾਂ ਦਾ ਸਮਾਂ ਸਾਰਣੀ ਦਾ ਜਿੱਦਾਂ ਹੁਣ ਸਿੱਧੀ ਲਵਾਈ ਹੈ ਉਹ ਤਾਂ ਲੋਕ ਕਰੀ ਵੀ ਜਾਂਦੇ ਆ, ਇਹ ਕਦੋਂ ਤੱਕ ਕਰਨੀ ਹੈ ਤੇ ਉਹ ਕਦੋਂ ਤੱਕ ਕਰਨੀ
1: ਜੀ? ਜਿਹੜੀ ਤਾਂ ਅਸੀਂ ਟਰਾਂਸਪਲਾਂਟਡ ਕਰਨੀ ਆ ਉਹ ਅਸੀਂ 10 ਜੁਲਾਈ ਤੱਕ ਕਰ ਸਕਦੇ ਹਾਂ, PR 126 ਕਿਸਮ ਅਸੀਂ 15 ਜੁਲਾਈ ਤੱਕ ਅਸੀਂ ਕਰ ਸਕਦੇ ਹਾਂ ਝੋਨੇ ਦੀ। ਤੇ ਜਦੋਂ ਅਸੀਂ ਸਿੱਧੀ ਬਿਜਾਈ ਦੀ ਗੱਲ ਕਰਦੇ ਹਾਂ ਉਹ ਅਸੀਂ ਹੁਣ ਸਾਡਾ ਬੜਾ ਢੁਕਵਾਂ ਸਮਾਂ ਸਿੱਧੀ ਬਿਜਾਈ ਕਰਨ ਦਾ, ਕਿਉਂਕਿ ਇਹਦੇ ਚ ਅਸੀਂ ਪ੍ਰੀਵੀਰੀ ਬੀਜਣੀ ਤੇ ਇਹ ਜਿਹੜਾ ਹੁਣ ਦਾ ਢੁਕਵਾਂ ਸਮਾਂ ਇਹਨੂੰ ਅਸੀਂ ਹੁਣ ਸਿੱਧੀ ਬਿਜਾਈ ਦੇ ਲਈ ਬਹੁਤ ਵਧੀਆ ਅਸੀਂ ਕਰ ਸਕਦੇ ਹਾਂ ਤੇ
0: ਅਨੁਕੂਲ ਸਮਾਂ ਹੈ,
1: ਅਨੁਕੂਲ ਸਮਾਂ ਹੁੰਦਾ।
0: ਅੱਛਾ ਇੱਕ ਡਾਕਟਰ ਸਾਹਿਬ ਹੋਰ ਬੜਾ, ਜਦੋਂ ਆਪਾਂ ਝੋਨੇ ਦੇ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਂਦੇ ਹਾਂ, ਇੱਕ ਜਿੱਦਾਂ ਸਾਡੇ ਜਦੋਂ ਆਪਾਂ ਦੇਖਦੇ ਹਾਂ ਆਪਾਂ ਸਾਰੇ ਜ਼ਿੰਮੀਦਾਰਾਂ ਨਾਲ ਸੰਬੰਧਿਤ ਹਾਂ ਕਿ ਜਿਹੜੀ ਝੋਨੇ ਦੀ ਪਨੀਰੀ ਦੀ ਪੁਟਾਈ ਦਾ ਵੀ ਸਮਾਂ ਜਿਹੜਾ ਹੈ ਉਹ ਬੜਾ ਉਹਦੇ ਉੱਤੇ ਨਿਰਭਰ ਕਰਦਾ ਹੈ ਫਸਲ ਦੇ ਉੱਤੇ ਕਿ ਆਪਾਂ ਨੇ ਕਿਸ ਸਮੇਂ ਦੇ ਵਿੱਚ ਪਨੀਰੀ ਨੂੰ ਖੇਤ ਦੇ ਵਿੱਚੋਂ ਪੁੱਟ ਕੇ ਡੱਬਰ ਦੇ ਵਿੱਚ ਲਾਉਣਾ ਹੈ।
1: ਇਹਦੇ ਚ ਇਹ ਹੈ ਵੀ ਜਿਵੇਂ ਅਸੀਂ ਸਵੇਰੇ ਪੁੱਟਾਂਗੇ ਤੇ ਜਿਵੇਂ ਅਸੀਂ ਜਿਹੜੀ ਕੱਲ ਨੂੰ ਵੀ ਲਾਉਣੀ ਆ ਅਸੀਂ ਉਹ ਵੀ ਜੇ ਅਸੀਂ ਇੱਕ ਦਿਨ ਪਹਿਲਾਂ ਪੱਟ ਲਈਏ ਉਹਦੇ ਨਾਲ ਸਾਡਾ ਫਿਰ ਅਸੀਂ ਹਮਲਾ ਮਾਰ ਕੇ ਅਸੀਂ ਅਗਲੇ ਦਿਨ ਲਾ ਸਕਦੇ ਹਾਂ ਤੇ ਇਹਨੂੰ ਅਸੀਂ, ਲੇਕਿਨ ਜਿਹੜਾ ਪਾਣੀ ਦੇ ਵਿੱਚ ਅਸੀਂ ਆਪਣੇ ਖਾਲੇ ਦੇ ਵਿੱਚ ਇਹਨੂੰ ਉਹਦੀਆਂ ਜਿਹੜੀਆਂ ਜੜਾਂ ਡਬੋ ਕੇ ਰੱਖਣੀਆਂ ਨੇ ਤੇ ਕਈ ਵਾਰੀ ਹੁੰਦਾ ਨਾ ਵੀ ਸਾਡੀ ਇੱਕ ਟੀਮ ਏ ਟੀਮ ਸਾਡੀ ਪਨੀਰੀ ਪੱਟਣ ਵਾਲੀ ਹੁੰਦੀ ਹੈ, ਬੀ ਟੀਮ ਸਾਡੀ ਝੋਨਾ ਲਾਉਣ ਵਾਲੀ ਪਨੀਰੀ ਲਾਉਣ ਵਾਲੀ ਹੁੰਦੀ ਹੈ ਤੇ ਪਨੀਰੀ ਦਾ ਪ੍ਰਬੰਧ ਸਾਨੂੰ ਪਹਿਲਾਂ ਕਰਨਾ ਚਾਹੀਦਾ। ਤੇ ਅੱਜ ਕੱਲ੍ਹ ਦਾ ਜਿਹੜਾ ਸਮਾਂ ਉਹਦੇ ਵਿੱਚ ਨਾ ਵੀ ਇਹ ਵੀ ਆ ਗਿਆ ਵੀ ਜਿਵੇਂ ਅਸੀਂ ਮੈਟ ਟਾਈਪ ਨਰਸਰੀ ਤਿਆਰ ਕਰ ਲੈਂਦੇ ਹਾਂ ਉਹ ਚ ਸਾਡੀ ਜਿਹੜੀ ਮਸ਼ੀਨਾਂ ਦੇ ਨਾਲ ਵੀ ਅਸੀਂ ਖੇਤ ਦੇ ਵਿੱਚ ਪਨੀਰੀ ਲਾ ਲੈਂਦੇ ਹਾਂ, ਉਹਦੇ ਚ ਜਿਹੜਾ ਕਤਾਰ ਤੋਂ ਕਤਾਰ ਦਾ ਫਾਸਲਾ ਉਹ 30 ਸੈਂਟੀਮੀਟਰ ਆ, ਬੂਟੇ ਤੋਂ ਬੂਟੇ ਦਾ ਫਾਸਲਾ ਮਸ਼ੀਨ 12 ਸੈਂਟੀਮੀਟਰ ਰੱਖਦੀ ਆ, ਇਹਦੇ ਚ 25 ਤੋਂ ਜਿਹੜੇ 27 ਬੂਟੇ ਸਾਡੇ 1 ਵਰਗ ਮੀਟਰ ਦੇ ਵਿੱਚ ਆ ਜਾਂਦੇ ਆ।
0: ਸੱਜਣ ਸਾਡੇ ਨਾਲ ਜੁੜ ਸਕਦੇ ਆ, ਸਾਡਾ ਟੈਲੀਫੋਨ ਨੰਬਰ ਹੈ 23 42 173 01 8 1 ਲਾ ਕੇ। ਅੱਛਾ ਡਾਕਟਰ ਸਾਹਿਬ ਗੱਲ ਹੈ ਵੀ ਹੁਣ ਦੇਖੋ ਇਹ ਜਿਹੜੀ ਫਸਲ ਐਸੀ ਹੈ ਵੀ ਪਨੀਰੀ ਲਾਉਣ ਤੋਂ ਲੈ ਕੇ ਇਹ ਮੰਡੀ ਦੇ ਜਾਣ ਤੱਕ ਤੁਹਾਨੂੰ ਜਿਹੜਾ ਹੈ ਜਿੱਦਾਂ ਕਹਿੰਦੇ ਵੀ ਖੜਨ ਨਹੀਂ ਦਿੰਦੀ, ਵਿਹਲੇ ਨਹੀਂ ਰਹਿਣ ਦਿੰਦੀ, ਹਨਾ ਲੱਤ ਤੁਹਾਡੀ ਖੇਤ ਚ ਹੀ ਰਹਿੰਦੀ ਹੈ ਤੇ ਇਹਦੇ ਨਾਲ ਹੁਣ ਲਾਉਣ ਨਾਲ ਦਾ ਕੰਮ ਲਾਉਣ ਨਾਲ ਕੰਮ ਸ਼ੁਰੂ ਹੁੰਦਾ ਇਹਦਾ, ਹਨਾ। ਹੁਣ ਜ਼ਿੰਮੇਦਾਰ ਇਹ ਕਹਿੰਦਾ ਕਿ ਯਾਰ ਮੈਂ ਨਾ ਕਰਕੇ ਕਾਲੀ ਕਰ ਦੇਣੀ ਫਸਲ, ਹਰ ਬੰਦਾ ਇਹੀ ਕਹਿੰਦਾ ਵੀ ਫਸਲ ਜਿਹੜੀ ਹੈ ਮੇਰੀ ਪੀਲ ਨਹੀਂ ਮਾਰਨੀ ਚਾਹੀਦੀ, ਇਹਦਾ ਰੰਗ ਜਿਹੜਾ ਹੈ ਕਾਲਾ ਹੋਣਾ ਚਾਹੀਦਾ, ਸਿਆ ਕਾਲਾ,
1: ਬਿਲਕੁਲ
0: ਬਿਲਕੁਲ। ਤੇ ਉਹਦੇ ਲਈ ਫਿਰ ਖਾਦਾਂ ਸੁੱਟਦੇ ਹਾਂ ਅਸੀਂ, ਜੇ ਲੋੜੀਆਂ ਵੀ ਪਾਉਂਦੇ ਹਾਂ ਧੱਕਾ ਵੀ ਕਰਦੇ ਹਾਂ,
1: ਬਿਲਕੁਲ।
0: ਤੇ ਉਹਦੇ ਚ ਹੁਣ ਇਹ ਕਿ ਰਸਾਇਣਿਕ ਖਾਦਾਂ ਤੇ ਅੱਜ ਕੱਲ੍ਹ ਤਾਂ ਤੁਸੀਂ ਜੈਵਿਕ ਖਾਦਾਂ ਦੀ ਸਿਫਾਰਿਸ਼ ਵੀ ਕਰਦੇ ਹੋ, ਇਹਦੇ ਚ ਜਿਹੜਾ ਖਾਦਾਂ ਦਾ ਆਪਾਂ ਨੇ ਬੰਦੋਬਸਤ ਕਰਨਾ ਹੈ, ਜੈਵਿਕ ਦਾ ਕਰਨਾ ਹੈ ਤਾਂ ਕਿੱਦਾਂ ਕਰਨਾ ਹੈ, ਰਸਾਇਣ ਦਾ ਕਰਨਾ ਹੈ ਤਾਂ ਕਿੱਦਾਂ ਕਰਨਾ?
1: ਹਾਂ ਦੇਖੋ, ਜੇ ਤਾਂ ਆਪਾਂ ਰਸਾਇਣਿਕ ਖਾਦਾਂ ਵਰਤਣੀਆਂ ਨੇ ਤੇ ਉਹਦੇ ਚ ਫਿਰ ਅਸੀਂ 42 ਕਿਲੋ ਨਾਈਟ੍ਰੋਜਨ, 12 ਕਿਲੋ ਫਾਸਫੋਰਸ ਤੇ 12 ਕਿਲੋ ਪੋਟਾਸ਼ ਅਸੀਂ 1 ਏਕੜ ਦੇ ਵਿੱਚ ਵਰਤਣੀ ਆ। ਲੇਕਿਨ ਜਦੋਂ ਇਹਨੂੰ ਅਸੀਂ 90 ਕਿਲੋ ਯੂਰੀਆ ਤੋਂ, 27 ਕਿਲੋ ਡਾਏ ਤੋਂ ਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਤੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਹਦੇ ਨਾਲ ਹੀ ਇੱਕ PR 132 ਕਿਸਮ ਆ ਜਿਹੜੀ ਕਿ ਅਸੀਂ 31.5 ਕਿਲੋ ਨਾਈਟ੍ਰੋਜਨ ਸਾਨੂੰ ਚਾਹੀਦੀ ਹੈ, ਜਿਹੜੀ ਕਿ ਅਸੀਂ 67.5 ਕਿਲੋ ਯੂਰੀਆ ਤੋਂ ਪ੍ਰਾਪਤ ਕਰ ਸਕਦੇ ਹਾਂ, 12 ਕਿਲੋ ਫਾਸਫੋਰਸ 27 ਕਿਲੋ ਯੂਰੀਆ ਤੋਂ ਪ੍ਰਾਪਤ ਕਰ ਸਕਦੇ ਹਾਂ, ਔਰ 12 ਕਿਲੋ ਜਿਹੜੀ ਸਾਡੀ ਪੋਟਾਸ਼ ਆ ਉਹ ਅਸੀਂ 20 ਕਿਲੋ ਮਿਊਰੇਟ ਆਫ ਪੋਟਾਸ਼ ਤੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤੇ ਇਹ ਤਾਂ ਹੈਗੀ, ਮਤਲਬ ਜੇ ਅਸੀਂ ਰਸਾਇਣਿਕ ਖਾਦਾਂ ਤੋਂ ਅਸੀਂ ਇਹਦੀ ਪੂਰਤੀ ਕਰਨੀ ਆ। ਹਾਂ, ਇਹਦੇ ਚ ਦੂਜਾ ਵੀ ਹੈਗਾ ਵੀ ਜੇ ਅਸੀਂ 6 ਟਨ ਰੂੜੀ 1 ਏਕੜ ਚ ਪਾਈ ਆ ਜਾਂ ਫਿਰ ਅਸੀਂ ਜਿਹੜੀ ਗੋਬਰ ਦੀ ਸਾਡੀ ਸਲਰੀ ਆ, ਸੁੱਕੀ ਸਲਰੀ ਆ, 2.5 ਟਨ ਅਸੀਂ 1 ਏਕੜ ਦੀ ਪਾਈ ਆ ਤੇ ਇਹਦੇ ਨਾਲ ਹੀ ਪਰਾਲੀ ਚਾਰ ਆ ਜਿਹੜਾ ਉਹ ਅਸੀਂ 2 ਟਨ 1 ਏਕੜ ਦਾ ਪਾਇਆ, ਜਾਂ ਫਿਰ ਅਸੀਂ ਇੱਕ ਕੰਮ ਹੋਰ ਕੀਤਾ ਵੀ ਜਿਵੇਂ ਅਸੀਂ 60 ਮੂੰਗੀ ਲਾਈ ਆ ਉਹਦੀਆਂ ਅਸੀਂ ਫਲੀਆਂ ਤੋੜਨੀਆਂ, ਫਲੀਆਂ ਤੋੜਨ ਤੋਂ ਬਾਅਦ ਜਿਹੜਾ ਟਾਂਗਰਾ ਉਸ ਖੇਤ ਦੇ ਵਿੱਚ ਹੀ ਵਾਹਤਾ, ਇਹ ਕਰਨ ਦੇ ਨਾਲ ਅਸੀਂ 16 ਕਿਲੋ ਨਾਈਟ੍ਰੋਜਨ 1 ਕਿੱਲੇ ਦੀ

0: ਬਚਾ ਸਕਦੇ ਹਾਂ, ਮਤਲਬ ਅਸੀਂ 35 ਕਿਲੋ ਯੂਰੀਆ ਅਸੀਂ ਘੱਟ ਪਾ ਸਕਦੇ ਹਾਂ। ਇੱਕ ਸੱਜਣ ਜੁੜੇ ਆਪਣੇ ਨਾਲ, ਸਤਿ ਸ੍ਰੀ ਅਕਾਲ ਜੀ।
1: ਡੋਗਰ ਝੋਨਾ ਦੀ ਬਿਜਾਈ ਹੋਣੀ ਲੱਗ ਰਹੀ ਹੈ ਜੀ।
0: ਹਾਂ, ਮੈਂ ਇਹ ਕਹਿ ਰਿਹਾ ਸੀਗਾ ਜੀ, ਜਿਹੜਾ ਡੋਗਰ ਝੋਨਾ ਪੂਸਾ 44 ਆ, ਇਹਨੂੰ ਨਾ ਲਾਓ। ਇਹ ਯੂਨੀਵਰਸਿਟੀ ਵੀ ਕਹਿੰਦੀ ਆ, ਇਹ ਪਾਣੀ ਵੀ ਵੱਧ ਲੈਂਦੀ ਆ, ਦੋ ਤਿੰਨ ਇਹ ਸਪਰੇਆਂ ਵੀ ਇਹਨੂੰ ਆਪਾਂ ਨੂੰ ਜਿਹੜੀਆਂ ਦੂਜੀਆਂ ਪੈਸਟੀਸਾਈਡ ਦੀਆਂ ਜ਼ਿਆਦਾ ਕਰਨੀਆਂ
2: ਪੈਂਦੀਆਂ, ਸਮੱਸਿਆ ਬਹੁਤ ਹੈ,
0: ਜਿਹਦੇ ਕਰਕੇ ਸਾਡੀ ਜਿਹੜੀ ਆਮਦਨ ਵੀ ਘਟਦੀ ਆ, ਪਾਣੀ ਦੀ ਬੱਚਤ ਤੇ ਝੋਨੇ ਦੀ ਜਿਹੜੀ ਸੱਜੀ ਜਿਹੜੀ ਪਰਾਲੀ ਪ੍ਰਬੰਧ ਲਈ ਨਾ ਸਾਨੂੰ PR 126 ਕਿਸਮ ਸਾਨੂੰ ਲਾਉਣੀ ਚਾਹੀਦੀ ਆ। ਪੂਸਾ ਸਾਨੂੰ ਅਸੀਂ ਨਾ ਲਾਈਏ, ਕਿਉਂਕਿ ਇਹਨੂੰ ਬਿਮਾਰੀਆਂ ਵੀ ਆਉਂਦੀਆਂ ਨੇ, ਬੈਕਟੀਰੀਅਲ ਲੀਫ ਬਲਾਈਟ ਵੀ ਇਹਨੂੰ ਕਾਫੀ ਆਉਂਦੀ ਆ, ਤੋ ਇਹਨੂੰ ਸਾਨੂੰ ਗਰੇਜ ਕਰਨਾ ਚਾਹੀਦਾ ਇਹਨਾਂ ਆਪਣੀ ਕਿਸਮਾਂ ਨੂੰ, ਤੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ ਕੀਤੀ
2: ਲਾਉਣੀ ਚਾਹੀਦੀਆਂ। ਸ਼ੁਕਰੀਆ ਸੱਜਣਾਂ ਦਾ। ਹੋਰ ਵੀ ਸੱਜਣ, ਹਾਂਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ, ਤੇ ਹੋਰ ਵੀ ਸੱਜਣ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਜੁੜ ਸਕਦੇ ਆ, 23 42 173 ਸਾਡਾ ਨੰਬਰ ਹੈ। ਅੱਛਾ ਡਾਕਟਰ ਸਾਹਿਬ, ਹੁਣ ਗੱਲ ਆ ਵੀ ਆਮ ਤੌਰ ਤੇ ਜਿਹੜੀ ਇਸ ਫਸਲ ਦੇ ਵਿਚ ਸਭ ਤੋਂ ਵੱਡੀ ਦਿੱਕਤ ਆ ਨਦੀਨਾਂ ਦੀ, ਆਪਾਂ ਸਾਰੀ ਜਾਣਦੇ ਹਾਂ ਕਿ ਨਦੀਨਾਂ ਦਾ ਪ੍ਰਬੰਧ ਸੱਜਾ ਹੋਣਾ ਚਾਹੀਦਾ ਔਰ ਸਮੇਂ ਸਿਰ ਹੋਣਾ ਚਾਹੀਦਾ।
0: ਜੀ ਬਿਲਕੁਲ,
2: ਜੇ ਕਿਤੇ ਆਪਾਂ ਕਈ ਕੰਮ ਜਿੱਦਾਂ ਹੁਣ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਇਹ ਉਹ ਫਸਲ ਹੈ ਜਿਹੜੀ ਉੱਗਣ ਤੋਂ ਪਹਿਲੇ ਸ਼ੁਰੂ ਹੋ ਜਾਂਦਾ ਕੰਮ,
0: ਬਿਲਕੁਲ
2: ਬਿਲਕੁਲ। ਇਹਦਾ ਜਿਹੜਾ ਪ੍ਰਬੰਧਕੀ ਢਾਂਚਾ ਕੀ ਰਹਿੰਦਾ, ਉੱਗਣ ਤੋਂ ਪਹਿਲਾਂ ਵਾਲੇ ਪ੍ਰਬੰਧ ਤੇ ਉੱਗਣ ਤੋਂ ਬਾਅਦ ਵਾਲੇ ਪ੍ਰਬੰਧ, ਇਹਨਾਂ ਨਦੀਨਾਂ ਦਾ ਪ੍ਰਬੰਧ ਆਪਾਂ ਕਿੱਦਾਂ ਕਰਨਾ?
0: ਜੀ ਬਿਲਕੁਲ, ਇਹ ਤੁਸੀਂ ਬਹੁਤ ਹੀ ਵਧੀਆ ਤੇ ਅਹਿਮ ਸਵਾਲ ਪੁੱਛਿਆ, ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਜਿਹੜੇ ਨਦੀਨ ਆ ਉਹ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ, ਲੇਕਿਨ ਜੇ ਅਸੀਂ ਵਿਉਂਤਬੰਦੀ ਕਰ ਲਈਏ ਪਹਿਲਾਂ ਹੀ ਫਿਰ ਅਸੀਂ ਇਹਨਾਂ ਨੂੰ ਕਾਬੂ ਕਰ ਸਕਦੇ ਹਾਂ। ਤੇ ਇਹਦੇ ਚ ਜਿਸ ਤਰ੍ਹਾਂ ਜਿਹੜੀ ਪੁਰਾਣੀ ਸਾਡੀ ਹੈਗੀ ਆ ਬੂਟਾ ਕਲੋਰ ਦਵਾਈ, ਉਹਦੇ ਚ ਕਾਫੀ ਸਾਰੇ ਇਹਦੇ ਬ੍ਰਾਂਡ ਨੇ, ਜਿੱਦਾਂ ਮਚੈਟੀ ਆ, ਡੈਲ ਕਲੋਰ ਆ, ਥੰਡਰ ਆ, ਤੀਰ ਆ, ਤੋ ਇਹਦੇ ਚ ਕਿੰਨੀਆਂ ਨੇ ਸਾਡੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਈਆਂ ਨੇ। ਇਹਦਾ ਜਿਹੜਾ 1 ਕਿਲੇ ਦਾ ਮਾਤਰਾ ਉਹ 1200 ml ਆ। ਕਈ ਵਾਰੀ ਕਿਸਾਨ ਵੀਰ ਕੀ ਕਰਦੇ ਆ ਵੀ 1 ਲੀਟਰ ਪਾਉਂਦੇ ਆ, ਮਤਲਬ ਘੱਟ ਪਾਉਂਦੇ ਆ, ਤੇ ਸਾਨੂੰ 1200 ਲੀਟਰ ਹੀ 1 ਕਿਲੇ ਦੀ ਸਾਨੂੰ ਇਹ ਵਰਤਣੀ ਚਾਹੀਦੀ ਆ। ਜਾਂ ਫਿਰ ਦੂਜੀ ਆ ਗਈ ਬੂਟਾ ਕਲੋਰ ਗਰੁੱਪ ਦੀ ਹੋਈ ਆ ਫਾਸਟ ਮਿਕਸ ਦਵਾਈ ਆ, ਇਹ ਵੀ 1200 ml 1 ਕਿਲੇ ਦੀ ਪੈਂਦੀ ਆ। ਜਾਂ ਫਿਰ ਸਾਡੀ ਨੀਲੋਫਾਸ ਗਰੁੱਪ ਦੀ ਦਵਾਈ ਆ ਐਰੋਜ਼ਿਨ, ਇਹ 850 ml ਪੈਂਦੀ ਆ, ਤੇ ਇਹਦੇ ਨਾਲ ਹੀ ਫਿਰ ਨੀਲੋਫਾਸ ਦੀ ਇੱਕ ਹੋਰ ਆ ਗਈ 30 ਤਾਕਤ ਦੀ ਦਵਾਈ, ਐਰੋਜ਼ੇਨਾ, ਨੀਲੋਗਾਰਡ ਆ, ਲਿਬੜਾ, ਕੰਟਰੋਲ ਆ, ਤੇ ਇਹ ਜਿਹੜੀ ਦਵਾਈ ਆ 500 ml ਪੈਂਦੀ ਆ ਜੀ 1 ਕਿਲੇ ਦੀ। ਇਹਦੇ ਨਾਲ ਹੀ ਫਿਰ ਜਿਵੇਂ ਪੈਂਡੀ ਮਿਥਰੇਨ ਆ ਗਈ ਸਟੋਂਪ ਦਵਾਈ ਆ, ਇਹ ਸਾਡੀ 1 ਲੀਟਰ ਤੋਂ ਲੈ ਕੇ 1200 ml ਪੈਂਦੀ ਆ। 1 ਲੀਟਰ ਸਾਡੀਆਂ ਜਿਹੜੀ ਆ ਉਹ ਹਲਕੀਆਂ ਜ਼ਮੀਨਾਂ ਦੇ ਉੱਪਰ ਸਿਫਾਰਿਸ਼, ਤੇ 1200 ml ਸਾਡੀਆਂ ਜਿਹੜੀਆਂ ਭਾਰੀਆਂ ਜ਼ਮੀਨਾਂ ਦੇ ਉੱਪਰ ਇਹਦੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਆ। ਇੱਕ ਪ੍ਰਟੀਲਾ ਕਰੋੜ ਗਰੁੱਪ ਆ, ਉਹਦੀ ਦਵਾਈ ਆ ਰਿਫਰਟ, ਰੇਜ, ਮਾਰਕ ਪਰਟੇਲਾ, ਰਿਵੈਂਜ, ਤੋ ਇਹ ਵੀ ਸਾਨੂੰ ਜਿਹੜੀ 600 ml ਦਵਾਈ 1 ਕਿਲੇ ਦੇ ਲਈ ਵਰਤਣੀ ਚਾਹੀਦੀ ਆ। ਤੇ ਪਰਟੇਲਾ ਕਲੋਰ ਦੀ ਇੱਕ ਰਿਫਰਟ ਪਲੱਸ ਦਵਾਈ ਆ, ਇਹ 750 ml ਅਸੀਂ 1 ਕਿਲੇ ਦੀ ਪਾਉਂਦੇ ਆ, ਤੇ ਇਹਦੇ ਨਾਲ ਇੱਕ ਪੈਰੋ ਸਲਫਰਾਨ ਆ 60 ਦਵਾਈ ਇਹ 60 ਗ੍ਰਾਮ ਇਹਨਾਂ ਦੇ ਵਿੱਚੋਂ ਕੋਈ ਇੱਕ ਦਵਾਈ ਪਾ ਲਓ
2: ਵੀ ਸਾਰੀਆਂ ਨਾ ਕਿਤੇ ਥੋੜੀ ਥੋੜੀ ਕਰਕੇ ਡਾਟਾ ਡਾਟਾ ਇੱਕ ਤਾਂ ਸਭ ਦਾ ਪਾ ਲਓ। ਇੱਕ ਸੱਜਣ ਜੁੜੇ ਸਾਡੇ ਨਾਲ ਟੈਲੀਫੋਨ ਤੇ, ਸਤਿ ਸ੍ਰੀ ਅਕਾਲ ਜੀ। ਆਪਣੇ ਰੇਡੀਓ ਬੰਦ ਕਰੋ ਪਹਿਲਾਂ। ਹਾਂ ਹੁਣ ਦੱਸੋ ਕਿੱਥੋਂ ਬੋਲਦੇ ਹੋ?
3: ਬਾਦਲ ਤੋਂ ਖੇਮ ਕਰਨ ਦੇ ਲਾਗੋਂ ਬੋਲਦੇ ਆ ਜੀ, ਮੇਡੀ ਪਰੋਂ।
2: ਕੀ ਨਾਂ ਹੈ ਸੱਜਣ ਤੁਹਾਡਾ?
3: ਗੁਰਦਿਆਲ ਸਿੰਘ, ਨੰਬਰਦਾਰ।
2: ਨੰਬਰਦਾਰ,
3: ਹਾਂਜੀ। ਮੈਨੂੰ 70-80 ਸਾਲ ਹੋ ਗਏ ਵਾਜਾ ਕਰਦੇ ਨੀ।
2: ਅੱਛਾ, ਕੀ ਬਾਤ ਹੈ! ਸਾਡੇ ਕੋਲ ਵੀ ਇੱਕ ਨੰਬਰਦਾਰ ਹੁੰਦਾ ਏ। ਕੀ ਸਵਾਲ ਹੈ ਸੱਜਣੋ?
3: ਜਿਹੜੀ ਕਸਰ ਵੀ ਪੈ ਰਹੀ ਹੈ ਰੇਤਲ ਟੋਲੀ ਜੀ, ਤੇ ਉਹਦੇ ਚ ਫਿਰ 26 ਲਾ ਸਕਦੇ?
0: ਹਾਂ, 26 ਆਪਾਂ ਲਾ ਸਕਦੇ ਹਾਂ, ਕਿਤੇ ਵੀ ਲਾ ਸਕਦੇ ਹਾਂ 26।
3: ਇਹ ਤਾਂ ਹੁਣ ਨਵਾਂ ਤੁਰਿਆ, ਲੋਕ ਆਂਦੇ ਲਾ ਕੇ ਵੇਖੋ,
0: ਉਹ ਫਿਰ ਮਹਿੰਗਾ ਜੀ। ਇਹ ਯੂਨੀਵਰਸਿਟੀ ਵੱਲੋਂ ਬੜਾ ਚਿਰ ਇਹਨਾਂ ਦੇ ਉੱਪਰ ਕੰਮ ਕਰਕੇ ਖੋਜਾਂ ਕਰਕੇ ਫਿਰ ਇਹ ਵਰਾਇਟੀ ਦਿੱਤੀ ਜਾਂਦੀ ਆ, ਲੇਕਿਨ ਜਿਹੜੀ ਆਪਾਂ ਬਾਹਰੋਂ ਲੈਂਦੇ ਹਾਂ ਕਈ ਵਾਰੀ ਕਹਿ ਦਿੰਦੇ ਆ ਜੀ ਇਹ ਹਾਈਬ੍ਰਿਡ ਕਿਸਮ ਆ, ਉਹਦਾ ਬੀ ਬੜਾ ਮਹਿੰਗਾ ਦਿੰਦੇ ਆ।

0: ਚਲੋ
1: ਸ਼ੁਕਰੀਆ ਸੱਜਣਾ ਤੁਹਾਡਾ, ਹੋਰ ਵੀ ਸੱਜਣ ਸਾਡੇ ਨਾਲ ਜੁੜ ਸਕਦੇ
0: ਲੱਗਣ ਹੀ ਨੀ ਦਿੰਦੇ ਮਾੜੇ ਬੰਦੇ ਦਾ।
1: ਉਹ ਕੋਈ ਗੱਲ ਨੀ, ਬੰਦੇ ਸਾਰੇ ਇੱਕੋ ਜਿਹੇ ਮਾਲਕ ਨੇ, ਇੱਕੋ ਜਿਹੇ ਬਣਾਏ। ਉਹ ਫੋਨ ਤਾਂ ਤਾਰ ਨੀ ਲਾਉਣਾ, ਬੰਦੇ ਵੀ ਨੀ ਲਾਉਣਾ। ਚਲੋ ਅੱਜ ਲੱਗ ਗਿਆ,
0: ਜਿੰਨਾ ਤੁਹਾਡਾ ਫੋਨ ਚੁੱਕ ਲਿਆ।
1: ਚਲੋ ਅੱਜ ਲੱਗ ਗਿਆ ਤੁਹਾਡਾ, ਸ਼ੁਕਰੀਆ ਤੁਹਾਡਾ। ਦੇਖੋ ਸੱਜਣ ਦਾ ਪਿਆਰ ਹੈ ਡਾਕਟਰ ਸਾਹਿਬ, ਦੇਖੋ ਸਾਡੇ ਨਾਲ ਜਿਹੜੇ ਜੁੜੇ ਸੱਜਣ ਨੇ ਬੈਠ ਕੇ ਨਾਲ, ਉਹਨਾਂ ਦਾ ਪਿਆਰ ਹੈ, ਮੁਹੱਬਤ ਹੈ। ਹੋਰ ਵੀ ਸੱਜਣ ਸਾਡੇ ਨਾਲ, ਵਕਤ ਦੀ ਘਾਟ ਹੈ ਅੱਜ, ਕਿਉਂਕਿ 7 ਵਜੇ ਤੱਕ ਪ੍ਰੋਗਰਾਮ ਦਾ ਸਿਲਸਿਲਾ ਚੱਲਣਾ ਹੈ। 0812-23-4173 ਸਾਡਾ ਨੰਬਰ ਹੈ। ਝੋਨੇ ਦੀ ਜਿਹੜੀ ਲਵਾਈ ਦੇ ਬਾਬਤ ਡਾਕਟਰ ਸੋਹਣ ਸਿੰਘ ਵਾਲੀਆ ਸਾਡੇ ਨਾਲ, ਤੁਸੀਂ ਸੱਜਣੋ ਟੈਲੀਫੋਨ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਤੇ ਡਾਕਟਰ ਸਾਹਿਬ, ਹੁਣ ਆਪਾਂ ਜਿੱਦਾਂ ਗੱਲ ਕਰਦੇ ਸੀ ਕਿ ਦਵਾਈਆਂ ਦਾ, ਤੁਸੀਂ ਬੜੀ ਲੰਮੀ ਚੌੜੀ ਫਰਿਸ਼ਤ ਦੱਸੀ ਹੈ ਤੇ ਇਹਨੇ ਦਾ ਨਾਮ ਨੀ, ਇੱਕ ਤਾਂ ਇਹਨਾਂ ਦਾ ਯਾਦ ਰਹਿੰਦੇ ਬੰਦੇ ਨੂੰ, ਇੰਨੀਆਂ ਦਵਾਈਆਂ ਦਾ ਕੀ ਯਾਦ ਰਹਿੰਦੇ, ਇੱਕ ਤਾਂ ਇਹਨਾਂ ਯਾਦ ਰੱਖਣਾ ਬੜਾ। ਪਰ ਇਹਦੇ ਚ ਇੱਕ ਚੀਜ਼ ਅਸੀਂ ਜ਼ਰੂਰ ਪੁੱਛਣੀ ਚਾਹਾਂਗੇ, ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪਹਿਲਾਂ ਤੋਂ ਪਿੱਛੇ ਵਾਲਾ ਕੰਮ, ਉਹਦਾ ਜਿਹੜਾ ਕੀ ਆਪਾਂ ਨੇ ਸਮਾਂ ਸਾਰਣੀ ਬਣਾਉਣੀ ਹੈ।
2: ਹਾਂ, ਜਿੱਦਾਂ ਜਿਹੜੀਆਂ ਮੈਂ ਤੁਹਾਨੂੰ ਦਵਾਈਆਂ ਦੱਸੀਆਂ ਸੀ ਪਹਿਲਾਂ, ਜਿੱਦਾਂ ਬਿਊਟਾਕਲੋਰ ਗਰੁੱਪ ਦੀਆਂ ਦੱਸੀਆਂ ਸੀ, ਨੀਲੋਫਾਸ ਦੀਆਂ ਦੱਸੀਆਂ ਸੀਗੀਆਂ, ਇਹ ਅਸੀਂ ਟਰਾਂਸਪਲਾਂਟਿੰਗ ਤੋਂ ਝੋਨੇ ਦੀ ਪਨੀਰੀ ਪੁੱਟ ਕੇ ਲਾਉਣ ਤੋਂ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਅਸੀਂ ਇਹ ਖੇਤ ਚ ਪਾਉਣੀਆਂ ਨੇ।
1: ਠੀਕ,
2: 60 ਕਿਲੋ ਰੇਤੇ ਦੇ ਵਿੱਚ ਮਿਲਾ ਕੇ ਪਾਉਣੀਆਂ ਨੇ। ਕਈ ਵਾਰੀ ਹੁੰਦਾ ਵੀ ਅਸੀਂ ਉਦੋਂ ਜਿਵੇਂ ਸਾਡਾ ਟਾਈਮ ਲੰਘ ਜਾਂਦਾ, ਦਵਾਈ ਨੀ ਮਿਲੀ ਜਾਂ ਸਾਨੂੰ ਹੋਰ ਕੋਈ ਕੰਮ ਪੈ ਗਿਆ, ਫਿਰ ਅਸੀਂ ਜਿਹੜੀ ਦੂਜੀ ਕਿਸ਼ਤ ਵੀ ਅਸੀਂ ਕਰ ਸਕਦੇ ਹਾਂ, ਜਿਹੜੀ ਕਿ ਝੋਨੇ ਦੀ ਪਨੀਰੀ ਖੇਤ ਦੇ ਵਿੱਚ ਪੁੱਟ ਕੇ ਲਾਉਣ ਤੋਂ 10 ਤੋਂ 12 ਦਿਨਾਂ ਬਾਅਦ ਵੀ ਅਸੀਂ ਦਵਾਈ ਦੀ ਇਹਦੇ ਚ ਕਰ ਸਕਦੇ ਹਾਂ ਸਪਰੇ। ਉਹਦੇ ਚ ਦਵਾਈ ਦਾ ਨਾਂ ਹੈਗਾ ਜੀ ਡੇ ਨਾਈਟ।
1: ਅੱਛਾ,
2: ਇਹ 40 ml ਦਵਾਈ ਪੈਂਦੀ ਹੈ ਜੀ 1 ਕਿੱਲੇ ਦੀ। ਇਹ ਅਸੀਂ ਝੋਨੇ ਦੀ ਪਨੀਰੀ ਲਾਉਣ ਤੋਂ 10 ਤੋਂ 12 ਦਿਨਾਂ ਬਾਅਦ ਅਸੀਂ ਇਹਦੀ ਸਪਰੇ ਕਰ ਸਕਦੇ
1: ਹਾਂ। ਕਿਹੜੇ ਗਰੁੱਪ ਚ ਆ ਜਾਂਦੀਆਂ ਡਾਕਟਰ ਸਾਹਿਬ?
2: ਇਹ ਹੈਗੀਆਂ ਜੀ ਵਿਦਨ 10 ਤੋਂ 12 ਦਿਨ, ਮਤਲਬ ਇਹ ਅਰਲੀ ਪੋਸਟ ਐਮਰਜੈਂਸਾ, ਝੋਨੇ ਦੇ ਜਿਹੜੇ ਨਦੀਨ ਉੱਗਣ ਤੋਂ ਥੋੜਾ ਜਿਹਾ ਚਿਰ ਪਹਿਲਾਂ। ਤੇ ਇਹਦੇ ਤੋਂ ਫਿਰ ਇੱਕ ਗਰੁੱਪ ਹੋਰ ਆ ਜਾਂਦਾ, ਜਦੋਂ ਨਦੀਨ ਵੀ ਉੱਗੇ ਆਉਂਦੇ ਆ, ਫਿਰ ਆਪਾਂ ਕਹਿੰਦੇ ਵੀ ਆ ਹੁਣ ਫਸਲ ਵੀ ਸਾਡੀ ਹੈਗੀ ਆ, ਨਦੀਨ ਵੀ ਹੈਗੇ ਆ। ਇਹ ਤੀਜਾ ਗਰੁੱਪ ਆ, ਇਹ ਅਸੀਂ ਜਦੋਂ ਝੋਨੇ ਦੀ ਪਨੀਰੀ ਪੁੱਟ ਕੇ ਖੇਤ ਚ ਲਾ ਲਈ, ਉਦੋਂ 20 ਤੋਂ 25 ਦਿਨਾਂ ਬਾਅਦ ਅਸੀਂ ਇਹਦੀ ਸਪਰੇ ਕਰਨੀ ਆ। ਤੇ ਇਹਦੇ ਵਿੱਚ ਵੀ ਮੈਂ ਕਈ ਨੇ ਗਰੁੱਪ ਮੈਂ ਉਹ ਵੀ ਤੁਹਾਨੂੰ ਸਾਰੇ ਦੇ ਸਾਰੇ ਉਹਦਾ ਵੀ
1: ਸੁਣਦੇ ਆ। ਸੱਜਣਾਂ ਨੂੰ ਸੁਣ ਲਿਆ, ਟੈਲੀਫੋਨ ਆ ਗਿਆ। ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ,
1: ਕੌਣ ਸਾਹਿਬ ਬੋਲਦੇ ਹੋ, ਕਿੱਥੋਂ ਬੋਲਦੇ ਹੋ?
3: ਮੈਂ ਕਮ ਸਿੰਘ ਜੀ।
1: ਕਿਹੜੀ ਜਗ੍ਹਾ ਤੋਂ ਸੱਜਣ?
3: ਅਸੀਂ ਇੱਥੋਂ ਗੱਗਾ ਸਾਹਿਬ ਪਿੰਡ
1: ਬਾਬਾ ਬਕਾਲਾ। ਕੀ ਸਵਾਲ ਹੈ ਤੁਹਾਡਾ?
3: ਮੈਂ ਪੁੱਛਣਾ ਜੀ, ਇਸੇ ਸਬਜ਼ੀ ਦੀ ਪਨੀਰੀ ਹੁਣ ਬੀਜੀ ਜਾ ਸਕਦੀ?
2: ਹਾਂ ਬਿਲਕੁਲ, ਬੀਜੀ ਜਾ ਸਕਦੀ ਆ। ਅੱਜ 9 ਤਰੀਕ ਹੋਈ ਆ, ਇਹਨੂੰ ਅੱਗੇ ਅਗਲੇ ਮਹੀਨੇ ਅਸੀਂ ਇਹਨੂੰ 15 ਜੁਲਾਈ ਤੱਕ ਲਾ ਸਕਦੇ ਹਾਂ। ਤੇ ਜਿਹੜੀ ਇਹਦੀ ਪਨੀਰੀ ਆ, ਅਸੀਂ ਆਮ ਤੌਰ ਦੇ ਉੱਪਰ ਜਿਹੜੀ ਪਨੀਰੀ ਆ ਅਸੀਂ 30 ਤੋਂ 35 ਦਿਨਾਂ ਦੀ ਉਮਰ ਦੀ ਲਾਉਂਦੇ ਹਾਂ, ਲੇਕਿਨ ਜਿਹੜੀ PR 126 ਆ ਇਹ ਅਸੀਂ 25 ਤੋਂ 30 ਦਿਨਾਂ ਦੀ ਪਨੀਰੀ ਲਾ ਸਕਦੇ ਹਾਂ। ਤੁਸੀਂ ਭਾਵੇਂ 4-5 ਦਿਨ ਰੋਕ ਕੇ ਵੀ ਪਨੀਰੀ ਬੀਜ ਵੀ ਲਾ ਸਕਦੇ
1: ਲਾ ਸਕਦੇ ਬਿਲਕੁਲ ਬਿਲਕੁਲ।
3: ਜਿਹੜੀ ਪਹਿਲੀ ਪਨੀਰੀ ਅਸੀਂ ਬੀਜੀ ਪੰਜਾਬ ਨੰਬਰ 1, ਉਹ ਬਹੁਤ ਪਤਾ ਨੀ ਵੱਧ ਕਿਉਂ ਨੀ ਗਈ।
2: ਤੁਸੀਂ ਥੋੜਾ ਇਹਦੇ ਚ ਜਿਸ ਤਰ੍ਹਾਂ ਜਿਹੜਾ ਜਿੱਥੇ ਪਨੀਰੀ ਲਾਉਣੇ ਹੋ ਨਾ, ਉਹਨੂੰ ਚੰਗੀ ਤਰ੍ਹਾਂ ਉਹਦੀ ਤਿਆਰੀ ਕਰਕੇ ਉਹਦੇ ਚ ਰੂੜੀ ਪਾ ਕੇ ਤੇ ਫੇਰ ਲਾਓ ਉਹਨੂੰ।
1: ਉੱਥੇ ਕਿਤੇ ਨਾ ਕਿਤੇ ਕੋਈ ਦਿੱਕਤ ਹੁੰਦੀ ਹੈ ਜਿੱਥੇ ਪਨੀਰੀ ਵਾਲਾ ਵਾਹਣ ਹੁੰਦਾ ਨਾ, ਇਸੇ ਕਰਕੇ ਕਈ ਵਾਰੀ ਹਰ ਵਾਰੀ ਜਿਹੜਾ ਉਹ ਬਦਲਣਾ ਬੜਾ ਜ਼ਰੂਰੀ ਹੁੰਦਾ।
2: ਕਈ ਵਾਰੀ ਆਪਾਂ ਪਨੀਰੀ ਉੱਥੇ ਲਾ ਦਿੰਦੇ ਹਾਂ ਜਿੱਥੇ ਆਪਾਂ
3: ਪਹਿਲਾਂ ਬਿਲਕੁਲ ਨਵੀਂ ਜਗ੍ਹਾ ਲਗਾਈ,
2: ਪਹਿਲਾਂ ਆਪਾਂ ਜਿਵੇਂ ਥ੍ਰੈਸ਼ਰ ਲਾਇਆ ਹੁੰਦਾ, ਉੱਥੇ ਕਈ ਵਾਰੀ ਥੋੜੀ ਜਿਹੀ ਹਾਈਟ ਨੀ ਉਹਦੇ ਚ ਬਣਦੀ, ਤੇ ਜਿੱਥੇ ਆਪਾਂ ਤੂੜੀ ਦਾ ਥ੍ਰੈਸ਼ਰ ਲਾਇਆ ਨਾ, ਜਿੱਥੇ ਤੂੜੀ ਪਈ ਆ ਉੱਥੇ ਨਾ ਲਾਓ, ਨਵੀਂ ਜਗ੍ਹਾ ਤੇ ਲਾਓ ਜੀ।
1: ਸ਼ੁਕਰੀਆ ਤੁਹਾਡਾ ਟੈਲੀਫੋਨ ਕਰਨ ਲਈ। ਹੋਰ ਵੀ ਸੱਜਣ ਸਾਡੇ ਨਾਲ, ਵਕਤ ਹੈ 1-2 ਮਿੰਟ ਸਾਡੇ ਕੋਲ, 0812-23-4173 ਸਾਡਾ ਨੰਬਰ ਹੈ ਡਾਕਟਰ ਸਾਹਿਬ। ਹੁਣ ਗੱਲ ਹੈ ਵੀ ਮੁੰਡਾ ਸਾਡਾ ਥੋੜਾ ਬੋਲੇ ਬਹੁਤਾ ਕਰਕੇ ਜਾਣਿਓ ਜੀ, 100 ਹੱਥ 10 ਸਿਰੇ ਤੇ ਗੰਢ ਨਿਚੋੜ ਦੱਸ ਦੋ ਸਾਨੂੰ ਹੁਣ, ਕਿਉਂਕਿ ਗੱਲ ਤਾਂ ਨਦੀਨਾਂ ਦੀ ਹੈ, ਅੱਗੇ ਕਰਾਂਗੇ
2: ਜੀ। 20 ਤੋਂ 25 ਦਿਨਾਂ ਬਾਅਦ ਜਿਹੜੀ ਅਸੀਂ ਸਪਰੇ ਕਰ ਸਕਦੇ ਹਾਂ ਦਵਾਈਆਂ ਦੀ, ਉਹਦੇ ਚ ਬਿਸਪਰੀਬੈਕ ਗਰੁੱਪ ਦੀਆਂ ਦਵਾਈਆਂ ਨੇ, ਰੋਮੀ ਗੋਲਡ ਆ, ਵਾਸ਼ ਆਊਟ ਆ, ਮਾਚੋ ਆ, ਤਾਰਕ ਆ, ਇਹ 100 ml ਦਵਾਈ ਪੈਂਦੀ ਹੈ ਜੀ 1 ਕਿੱਲੇ ਦੀ। ਇਹਦੇ ਨਾਲ ਜਿਹੜੀ ਸਵਾਂਕ ਆ ਤੇ ਜਿਹੜੇ ਝੋਨੇ ਦੇ ਮੋਥੇ ਆ, ਉਹ ਸਾਡੇ ਕਾਫੀ ਹੱਦ ਤੱਕ ਸਾਡੇ ਕਾਬੂ ਆ ਜਾਂਦੇ ਆ। ਇਹਦੇ ਨਾਲ ਹੀ ਇੱਕ ਰਾਈਸ ਸਟਾਰ ਦਵਾਈ ਆ, ਜੇਕਰ ਸਾਡੇ ਖੇਤ ਦੇ ਵਿੱਚ ਜਿਹੜਾ ਚੀਨੀ ਘਾਹ ਜ਼ਿਆਦਾ ਜਾਂ ਕਣਕੀ ਜ਼ਿਆਦਾ, ਫਿਰ ਅਸੀਂ ਇਹਨੂੰ 400 ml ਦਵਾਈ 1 ਕਿੱਲੇ ਦੀ ਵਰਤ ਸਕਦੇ ਹਾਂ। ਤੇ ਇਹਦੇ ਨਾਲ ਹੀ ਐਲਗ੍ਰਿਪ ਦਵਾਈ ਆ, 30 ਗ੍ਰਾਮ ਦਵਾਈ ਪੈਣੀ ਹੈ ਜੀ 1 ਕਿੱਲੇ ਦੀ। ਸਨਰਾਈਜ਼ ਦਵਾਈ ਆ, 50 ਗ੍ਰਾਮ ਪੈਣੀ ਆ। ਤੇ ਲੌਂਡੈਕਸ ਦਵਾਈ ਆ, ਇਹ 40 ਗ੍ਰਾਮ ਦਵਾਈ ਪੈਣੀ ਹੈ ਜੀ।
1: ਕਹਿਣ ਦਾ ਮਤਲਬ ਇਹ ਹੈ ਕਿ 15 ਦਿਨਾਂ ਤੱਕ ਵੀ ਆਪਾਂ ਪ੍ਰਬੰਧ ਜਿਹੜਾ ਕਰ ਸਕਦੇ ਹਾਂ।
2: ਹਾਂਜੀ ਬਿਲਕੁਲ ਹਾਂਜੀ ਜਿਹੜੇ ਅਸੀਂ ਲਾਉਣੇ ਆ ਨਾ ਮਤਲਬ

0: ਪੋਸਟ ਐਮਰਜੈਂਸ ਜਿਹੜੇ ਮਰੀਨ ਉਗਣ ਤੋਂ ਬਾਅਦ ਉਹ ਅਸੀਂ 20 ਤੋਂ 25 ਦਿਨਾਂ ਤੱਕ ਜਾ
1: ਸਕਦੇ
0: ਹਾਂ। ਇੱਕ ਸੱਜਣ ਜੁੜਿਆ ਸਾਡੇ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ,
1: ਕੌਣ ਸਾਹਿਬ ਬੋਲਦੇ, ਕਿੱਥੋਂ ਬੋਲਦੇ ਹੋ?
2: ਕੰਡਕਟੀ ਤਸੀਫੌਰ ਜ਼ਿਲ੍ਹਾ ਜਲੰਧਰ ਤੋਂ ਜੀ। ਆਪਾਂ ਕਿਹੜੇ ਮਹੀਨੇ ਲਾਈਏ?
1: ਬਾਸਮਤੀ ਦਾਲ ਹੀ ਬਹੁਤ ਟਾਈਮ ਸਬਜ਼ੀ ਵੇਚਣ ਵਾਲੇ ਪਿੱਛੇ ਤਾਂ ਤੁਹਾਡੇ ਹੋ ਕੇ ਪੈਣ ਡੇ।
0: ਬਾਸਮਤੀ
1: ਲਈ ਤਾਂ ਆਪਾਂ ਡਾਕਟਰ ਬੱਬੀ ਸੱਜਣਾ ਨੇ ਵੀ ਸਵਾਲ ਪੁੱਛਿਆ ਹੈ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਵੀਰ ਭਰਾ ਹੈ ਉਹ ਬਾਸਮਤੀ ਦੀ ਫਸਲ ਵੱਲ ਵੀ ਜਾਂਦੇ ਹੈ। ਇਹਦੇ ਬਾਬਤ ਵੀ ਥੋੜਾ ਜਿਹਾ ਜ਼ਿਕਰ ਕਰ ਛੱਡੋ, ਕਦੋਂ ਤੋਂ ਸਾਨੂੰ ਜਿਹੜੀ ਇਹਦੀ ਸ਼ੁਰੂਆਤ ਕਰਨੀ ਚਾਹੀਦੀ?
0: ਜੀ ਬਿਲਕੁਲ, ਆਪਾਂ ਹੁਣ ਜਿਵੇਂ ਅੱਜ 9 ਤਰੀਕ ਹੋਈ ਆ ਤੇ ਇਹਦੇ ਵੀ ਅਸੀਂ ਖੇਤ ਦੀ ਤਿਆਰੀ ਕਰਕੇ ਅਸੀਂ 15 ਤਰੀਕ ਤੋਂ ਅਸੀਂ ਇਹਦੀ ਪਨੀਰੀ ਲਾਉਣੀ ਸ਼ੁਰੂ ਕਰ ਸਕਦੇ ਹਾਂ ਤੇ ਅੱਗੇ ਮੁੜ ਕੇ ਫਿਰ ਸਾਡੀਆਂ ਜਿਹੜੀਆਂ ਇਹਦੀਆਂ ਕਿਸਮਾਂ ਨੇ ਜਿਸ ਤਰ੍ਹਾਂ ਪੂਸਾ 11-21 ਆ, ਤੋ ਕਾਫੀ ਅੱਛੀਆਂ ਕਿਸਮਾਂ ਨੇ। ਫਿਰ ਸਾਡੀ ਪੰਜਾਬ ਬਾਸਮਤੀ ਨੰਬਰ 7 ਆ, ਯੂਨੀਵਰਸਿਟੀ ਨੇ ਕਾਫੀ ਇਹਦੇ ਚ ਮੋਲੀਕੁਲਰ ਟੈਕਨੀਕ ਦੇ ਨਾਲ ਇਹ ਕਿਸਮ ਬਣਾਈ ਆ, ਇਹ ਵੀ ਸਾਨੂੰ ਤੈਨੂੰ ਵੀ ਤਰਜੀਹ ਦੇਣੀ ਚਾਹੀਦੀ ਆ।
1: ਹਾਂ ਸੋ ਡਾਕਟਰ ਸਾਹਿਬ, ਗੱਲ ਹੈ ਵੀ ਝੋਨੇ ਦੀ ਕਾਸ਼ਤਕਾਰੀ ਦੇ ਬਾਬਤ, ਚਾਹੇ ਆਪਾਂ ਸਿੱਧੀ ਲਵਾਈ ਹੈ ਜਾਂ ਪਨੀਰੀ ਦਾ ਹੀ ਕਾਸ਼ਤਕਾਰੀ ਕਰਨੀ ਹੈ, ਨਦੀਨਾਂ ਦੀ ਰੋਕਥਾਮ, ਕਿਸਮ ਦੀ ਚੋਣ, ਪਨੀਰੀ ਪੁੱਟ ਕੇ ਲਾਉਣ ਦਾ ਢੰਗ ਤਰੀਕਾ, ਕੀ ਕਰਨਾ ਹੈ ਕੀ ਨਹੀਂ ਕਰਨਾ, ਖਾਸ ਕਰਕੇ ਪਾਣੀ ਦੀ ਬੱਚਤ ਦਾ ਵੀ ਆਪਾਂ ਧਿਆਨ ਰੱਖਣਾ ਹੈ, ਤੇ ਸਾਰੀਆਂ ਗੱਲਾਂ ਤੇ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਅਮਲ ਜ਼ਰੂਰ ਕਰਨਗੇ, ਕਿਉਂਕਿ ਫਾਇਦੇ ਦੀਆਂ ਗੱਲਾਂ ਹੈ। ਤੇ ਕੱਲ ਦਾ ਪ੍ਰੋਗਰਾਮ ਬਣ ਸਾਹਿਬ ਆਪਾਂ ਤੁਹਾਨੂੰ ਦੱਸ ਛੱਡੀਏ, ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਝੋਨੇ ਦੀ ਕਾਸ਼ਤਕਾਰੀ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀਆਂ ਕਰਾਂਗੇ।
3: ਠੀਕ ਹੈ ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਸੌਣੀ ਫਸਲਾਂ ਚ ਖਾਦਾਂ ਦੀ ਵਰਤੋਂ, ਇਸ ਵਿਸ਼ੇ ਤੇ ਡਾਕਟਰ ਜਗਦੀਪ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ, ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ। ਮੌਸਮ ਦੀ ਕੋਈ ਚੇਤਾਵਨੀ ਨਹੀਂ, ਧੁੱਪ ਚੜੇਗੀ, ਗਰਮੀ ਏਦਾਂ ਹੀ ਬਣੀ ਰਹਿਣੀ ਹੈ ਤੇ ਇਹ ਮੌਸਮ ਦਾ ਹਾਲ ਹੀ ਲਾ। ਆਪਾਂ ਚੱਲੀਏ ਜੀ, ਜੈ ਹਿੰਦ।

ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲ

ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਿਮਾਣਿਆਂ ਦੇ ਮਾਨ ਨਿਤਾਣੇ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

0: ਆਹੋ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝਤਾ ਹੈ ਸਤ ਜੁਗ ਰਥ ਸੰਤੋਖ ਕਾ ਧਰਮ ਗਰਥ ਵਾਹੋ ਤ੍ਰਿਤੈ ਰਥ ਜਤੇ ਕਾ ਜ਼ੋਰ ਅਗਰ ਦਵਾਹੋ ਦਵਾਪਰ ਰਸਤਾ ਪੈ ਕਾ ਸਤ ਅਗਰ ਦਵਾਹੋ ਕਾਲ ਜੁਗ ਰਥ ਅਗਨ ਕਾ ਕੂੜ ਅਗੈ ਰਥ ਬਾਹੂ ਮਹੱਲਾ ਪਹਿਲਾ
1: ਹਮ ਕਹਿ ਸਿਤਮ੍ਰ ਸਵਾਮੀ ਸਚ ਮੈਂ ਛੇ ਸਾਚ ਰਹੇ ਸਭ ਕੁ ਸਚ ਸਮਾਵੇ ਰੇ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੁਰ ਨਾ ਲੈ ਪ੍ਰਾਇਤ ਜਾਏ ਨਾਨਕ ਤੋ ਮੁਖੰਤਰ ਪਾਏ ਜੁਜ ਮੈਂ ਜੋ ਛਰੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਾਇਆ ਬਿੰਦਰਾਵਣ ਮੈਂ ਰੰਗ ਕੀਆ ਕਲ ਮੈਂ ਬੇਦ ਥਰਵਣ ਹੁਆ ਨਾਉ ਖੁਦਾਇ ਲਉ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤ੍ਰਿਪਠਾਣੀ ਅਮਲ ਕੀਆ ਚਾਰੇ ਬੇਦ ਹੋਏ ਸਚਿਆਰ ਪਹਿ ਗੁਣੈ ਤਿੰਨ ਚਾਰ ਵਿਚਾਰ

ਨਹੀਂ ਸਤਿਗੁਰ ਵਿਟਹਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨਕਾ ਉਪਦੇਸ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ।

0: ਜਰਦੈ ਸੁਧ ਜੈ ਮਹੱਲਾ ਪਹਿਲਾ।
1: ਪੜ ਪੁਸਕ ਸੰਧਿਆ ਵਾਦੰ ਸਿਲਪੋ ਜਿਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਖਤ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਵਿਨ ਸਤਿਗੁਰ ਬਾਤ ਨ ਪਾਵੈ ਪੌੜੀ।

ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹੀਂ ਪੀੜੇ ਅੱਗੇ ਜਾਵਣਾ ਨੰਗਾ ਦੁਜ ਚੱਲਿਆ ਤਾਂ ਦਿਸੈ ਖਰਾ ਡਰਾਵਣਾ।

ਨਾ ਇਹੋ ਟੁੱਟਾ ਹੈ, ਨਾ ਮਲ ਲੱਗਾ ਹੈ, ਨਾ ਇਹ ਜਲਣਾ ਜਾਏ। ਤਨ ਸੁਮਨ ਨਾਨਕਾ ਜੁਗਲ ਚੱਲੇ ਪਾਏ। ਚੌਂਕੜ ਮੁੱਲਾ ਡਾਇਆ ਬੈ ਚੌਂਕੇ ਪਾਇਆ, ਸਿੱਖਾਂ ਕਣ ਚੜਾਈਆ

ਲੱਖ ਚੋਰੀਆਂ ਲੱਖ ਜਾਰੀਆਂ ਲੱਖ ਘੋੜੀਆਂ ਲੱਖ ਗਾਲ ਲੱਖ ਟੱਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹੋਂ ਕੱਤੀਏ ਬੰਨ ਵਟਿਆ ਏ ਕੋਹ ਬਕਰਾਰੇ ਨਖਾਇਆ।

0: ਧੜਕ ਤੇ ਬਾਂਸ ਨਿਮ ਤੁਰਕਾਂ ਪਾਈ ਛੇਡੀ ਲੈ ਪਖੰਡਾ ਨਾਮ ਲੈ ਜਾਹੇ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰਹਿਨਵਾਜ ਸ਼੍ਰੀ ਬਗਾਇਨ ਤਿੰਨ ਗਲਤਾ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆ ਵੇ ਓਈ ਸਾਧ ਕੂੜੀ ਰਾਸ ਕੂੜਾ ਵਾਪਾਰ

ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਸ੍ਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕ ਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਪਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈ ਹੈ ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ।

0: ਦੇਖ ਨਾ ਪਾਇੰਦਾ ਦੇਖ ਨਾ ਪਾਇੰਦਾ
1: ਬੋੜੀ ਚ ਤੈਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਤੰਧ ਲਾਇੰਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਇੰਦਾ ਦਰ ਮੰਗਨ ਭਿੱਖ ਨਾ ਪਾਇੰਦਾ ਦਰ ਮੰਗਨ ਭਿੱਖ ਨਾ